समाधि लगा के बैठी। अमृत वेला है, सारी कुदरत विस्माद।

संत जना मेरे राम। नदी दे पानी नू आराम नहीं आउंदा क्योंकि दे अंदर शौ सागर दे मिलन दा तरल है, क्योंकि पानी शौ सागर तो ही विछड़े है। हुकम विच बदलां दा रूप धार के वसिया फिर ठहरिया नहीं, एदे अंदर तड़प है। पत्थरां दियां चोटां सहारदा जंगलों विचो लंघदा फलां नू चीरदा भज्जा जांदा, एदा निशाना शौ सागर। इसे तरह प्यार वालियां रूहां प्यारे दे रस्ते ते तुरदी रहिंदी, जेड़ा तुरे ही नहीं है वो पहुंचेगा। तुरन वाले नू आस कदे ना कदे तो पहुंच, इस जन्म नहीं तो अगले जन्म ही सही, पर आस तो मन विच दर्शना दी प्यास तो प्यास बुझ जाए मुबारक है। जे अंदर प्यास लगी है तो धन गुरु अर्जन देव पातशाह जी उस प्यार वाली रूह तो भी कुर्बान जाते, जिस जन को प्रभ दर्श प्यासा नानक ताके बल बल जाए। जुड़े है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी साई दे सिमरन ते बाणी दिया तुका पड़ दे। अचानक ही सामने तकिया कोई इंसान दूरों भज के आंदा पर नदी दे किनारे ते आके खड़ो जा। एक वेरी दूजी वेरी भी भज के आए, तीजी वेरी जिस वेले भज के आए ते कुछ करना चाहुंदा सी, ये सोने हाथ ने इस दी बांह फाई ते प्यार नाल पुछिया क्यों भाई की करन लगा है। तक कोई सुंदर मूर्ति है जिसके चेहरे ते बड़ा नूर है, अखां च मस्ती क्योंकि अमृत वेले जागण वाला गुरु दी बाणी पढ़न वाला गुरसिख जड़ा है उसके चेहरे ते कोई अदम नहीं खेड़ा। अयाश इंसान पाप करन वाला उहदे चेहरे ते कदे भी ए वस्तु नहीं आ। अमीर दा तन बैंकां च पिया है उहदा मत्था चमकदा है, अरे झूठा तन है जिन्हां गुरसिखां ने सच दा वणज कीता है, नाम रूपी तन कट्ठा कीता है उहनां दे मस्तक ते भी चमक हुंदी। पर जे लिखिया जे को तन धरती विच दबे तां मत्थे चमकदे, बाणी पढ़न वाले दे मस्तक तो ही जापदा है ए लगन वाला की करन लगा है। इन्हें क्या मैनू छड़ दो, मैं इस दुनिया तो तंग आके तंग आके की करन लगा है
ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿਚ ਮਰਨਾ ਚਾਹੁੰਦਾ। ਸੋਹਣੀ ਸੂਰਤ ਮੁਸਕੁਰਾ ਕੇ, ਇਸ ਤਰ੍ਹਾਂ ਦਾ ਮਰਨਾ ਇਹ ਠੀਕ ਨਹੀਂ, ਇਸ ਤਰ੍ਹਾਂ ਦਾ ਮਰਨਾ ਇਹਨੂੰ ਆਤਮਘਾਤ ਕਹਿੰਦੇ। ਤੇ ਜੋ ਆਤਮਘਾਤੀ ਹੈ, ਬਾਣੀ ਚ ਲਿਖਿਆ ਆਤਮਘਾਤੀ ਜਗਤ ਕਸਾਈ, ਜਿਸਨੇ ਆਪਣੀ ਆਤਮਾ ਦਾ ਘਾਤ ਕੀਤਾ, ਇਸ ਤਰ੍ਹਾਂ ਦਾ ਮਰਨਾ ਠੀਕ ਨਹੀਂ। ਕਿਉਂ ਮਰਨਾ ਹੈ? ਮੈਂ ਬੜਾ ਦੁਖੀ, ਮੈਂ ਇਸ ਦੁਨੀਆਂ ਤੋਂ ਤੰਗ ਆ ਗਿਆ। ਕਾਰਨ ਜੀ, ਮੈਂ ਕਦੇ ਮਾਇਆ ਧਾਰੀ ਸਾਂ, ਮੇਰੇ ਕਾਰੋਬਾਰ ਚੱਲਦੇ ਸਨ, ਫਰਮਾਂ ਚੱਲਦੀਆਂ ਸਨ, ਦੇਸਾਂ ਵਿਦੇਸਾਂ ਵਿੱਚ ਮੇਰਾ ਕਾਰ ਵਿਹਾਰ, ਸਾਰੇ ਸ਼ਹਿਰ ਵਿੱਚ ਇਤਨੇ ਤੱਕ ਮੇਰੀ ਕੋਠੀ ਦੇ ਦਰਵਾਜ਼ੇ ਅੱਗੇ ਦਰਬਾਨ ਹਰ ਵੇਲੇ ਖੜੋਤਾ ਰਹਿੰਦਾ। ਮੇਰਾ ਹੁਕਮ ਸੀ ਕਿ ਕੋਈ ਮੰਗਤਾ ਦੇ ਆਗਤ ਮਹਾਂਪੁਰਸ਼ ਮੇਰੇ ਦਰਵਾਜ਼ੇ ਤੇ ਨਾ ਆਏ। ਜੇ ਗਲਤੀ ਨਾਲ ਆ ਵੀ ਜਾਏ ਤਾਂ ਦਰਬਾਰ ਨੂੰ ਹੁਕਮ ਸੀ ਉਹਨੂੰ ਅੱਗੇ ਤੋੜ ਦੇਣਾ ਹੈ, ਉਹਨੂੰ ਦੇਣਾ ਕੁਛ। ਇਸੇ ਤਰ੍ਹਾਂ ਹੁੰਦਾ। ਪਰ ਇੱਕ ਦਿਨ ਕੋਈ ਸਾਈਂ ਦਾ ਪਿਆਰਾ ਮਹਾਂਪੁਰਸ਼ ਆ ਗਿਆ। ਉਸਨੇ ਆ ਕੇ ਸਦਾ ਕੀਤੀ, ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਛ ਦਿਓ। ਭੁੱਖ ਲੱਗੀ ਹੈ, ਭੁੱਖ ਬੜੀ ਬਲਵਾਨ ਹੈ। ਫਰੀਦ ਨੇ ਲਿਖਿਆ, ਮੌਤੋਂ ਭੁੱਖ ਬੁਰੀ, ਰਾਤੀ ਖਾ ਦਿਨੇ ਫੇਰ ਖੜੀ, ਭੁੱਖਾ ਇਨਸਾਨ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ, ਪਾਪ ਕਰਦਾ ਹੈ। ਭੁੱਖ ਮਹਾਂਪੁਰਸ਼ ਕਿਸੇ ਪਿਆਰ ਚ ਆ ਕੇ ਸਦਾ ਦਿੱਤੀ। ਸਰਮਾਨ ਨੇ ਕਿਹਾ, ਅੱਗੇ ਜਾਓ, ਇੱਥੋਂ ਕੁਛ ਨਹੀਂ ਮਿਲੇਗਾ। ਪਰ ਮਹਾਂਪੁਰਸ਼ ਹੱਸਦਾ, ਕਹਿਣ ਲੱਗੇ, ਕਿਉਂ ਨਹੀਂ ਮਿਲੇਗਾ? ਜੇ ਤਾਂ ਇੱਥੇ ਕੁਛ ਨਾ ਹੋਵੇ ਤਾਂ ਕੁਛ ਨਹੀਂ ਮਿਲੇਗਾ, ਤੇ ਜੇ ਮੇਰੇ ਸਾਈਂ ਨੇ ਸਭ ਕੁਝ ਦਿੱਤਾ ਹੈ ਤਾਂ ਸਾਈਂ ਦੇ ਨਾਂ ਤੇ ਮੰਗਦਾ ਕੁਛ ਦੇ। ਦਰਬਾਨ ਨੇ ਫਿਰ ਉਸਨੂੰ ਕਿਹਾ, ਭਾਈ ਇਹ ਠੀਕ ਹੈ, ਮਹੱਲ ਹੈ, ਅੰਦਰ ਬੇਅੰਤ ਪਦਾਰਥ ਹੈ, ਪਰ ਸਾਡੇ ਸੇਠ ਦਾ ਹੁਕਮ ਨਹੀਂ ਹੈ ਕਿਸੇ ਨੂੰ ਕੁਝ ਦੇ ਦਾ, ਇਸ ਵਾਸਤੇ ਚਲਾ ਜਾ। ਮਹਾਂਪੁਰਸ਼, ਮੈਂ ਨਹੀਂ ਜਾਵਾਂਗਾ। ਮਹਾਂਪੁਰਸ਼ ਪਿਆਰੀ ਸਾਧ ਸੰਗਤ, ਤੂੰ ਜਾਵਾਂ ਏਡੇ ਵਸਦੇ ਰਸਤੇ ਘਰ ਤੋਂ ਖਾਲੀ? ਦਰਬਾਰ ਨੇ ਫਿਰ ਵੀ ਸਮਝਾਇਆ, ਮਹਾਂਪੁਰਸ਼ ਨਹੀਂ ਗਏ, ਆਖਿਰਕਾਰ ਮੈਂ ਅੰਦਰੋਂ ਬਾਹਰ ਆ ਗਿਆ। ਤੱਕਿਆ ਦਰਬਾਰ ਨੂੰ, ਪੁੱਛਿਆ, ਦਰਬਾਰ ਨੇ ਕਿਉਂ ਖੜੋਤਾ ਹੈ? ਸੇਠ ਜੀ ਬੜਾ ਇਹਨੂੰ ਕਿਹਾ ਹੈ, ਜਾਂਦਾ ਨਹੀਂ, ਚਲਾ ਜਾ। ਮਹਾਂਪੁਰਸ਼ ਹੱਸਦਾ, ਕਹਿਣ ਲੱਗੇ, ਨਹੀਂ ਜਾਂਦਾ, ਕੁਛ ਲੈ ਕੇ ਮੈਨੂੰ ਕਰੋਧ ਆ। ਸਾਹਿਬਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਰੋਜ਼ ਪੜਦੇ, ਗੁਣ ਗਾਵਤ ਤੇਰੀ ਉੱਤੋਂ ਸੰਭੈਲ, ਜੋ ਜੋ ਸਾਹਿਬ ਦੇ ਗੁਣ ਗਾਓਗੇ ਤੇ ਉਹ ਤੋਂ ਮਨ ਨਿਮਰਤਾ ਵਿੱਚ ਆਏਗਾ। ਮਨ ਦੇ ਅੰਦਰ ਗਰੀਬੀ, ਗਰੀਬੀ ਦਾ ਕਹਿ ਨੀ ਮਤਲਬ ਮੈਲੇ ਕੱਪੜੇ ਪਾਉਣੇ ਜਾਂ ਨਿਰਧਨ ਹੋਣਾ, ਇਹਨੂੰ ਤਾਂ ਦਲਿੱਦਰ ਕਹਿ। ਗਰੀਬੀ ਦਾ ਮਤਲਬ ਹੈ ਨਿਮਰਤਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਕੇ ਸੁਖ ਪਾਵੇ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹਉ ਮੈਂ ਬਿਨਸ। ਇਸ ਵਾਸਤੇ ਸਾਹਿਬਾਂ ਦੇ ਗੁਣ ਗਾਓ ਨੇ ਸਾਰਿਆਂ ਉਹ ਸਾਹਿਬ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਹਰ ਕਰੀ ਪੜੀ।
ਜਿਸ ਬਾਪੂ ਦੀ ਗੋਦ ਚ ਬੈਠੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਕੇ ਵੀ ਪਵਿੱਤਰ ਕਰੋ ਸਾਰੀ ਗੱਲ।

0: ਸਭ ਤੋਂ ਵੱਡਾ ਸਤਿਗੁਰੂ ਨਾਨਕ।
1: ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਹੋਇਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮੈਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਦਿਖਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇਂ ਦੇ ਤਾਂ ਖਾ। ਫੱਫਾ ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛੇ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਧਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੋਂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ। ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ। ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚੜਾ। ਜਿਸ ਸ਼ਹਿਰ ਚ ਰਾਜ ਕੀਤਾ ਹੋਵੇ ਅੱਜ ਮੇਰੀ ਇਹ ਦਿਸ਼ਾ, ਹੋਰ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਾਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ। ਉਹ ਪਾਪੀ ਮਨ, ਚੱਲ ਸ਼ਹਿਰ ਵਿੱਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ। ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿੱਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ। ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ। ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕ ਕੇ, ਉਹਨਾਂ ਦੀ ਆਵਾਜ਼ ਨੂੰ ਸੁਣੇ, ਮੇਰਾ ਦਿਲ ਥੰਮ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਅਰਜੀ ਕੀ ਪੁੱਛਦੇ ਹੋ? ਜਿਸ ਵੇਲੇ ਮੈਂ ਨੇੜੇ ਆਇਆ, ਕੀ ਆ ਕੇ ਤੱਕਿਆ, ਮੇਰੇ ਬੱਚੇ ਸਨ। ਆਖੋ ਤਰੀਕ ਛੱਤੀ ਪਰਾਰ ਖਾਣ ਵਾਲਿਆਂ ਦੀ ਅੱਜ ਇਹ ਹਾਲ। ਸੋਚਿਆ ਮਨ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚਿਆ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾਂ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ। ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਓ। ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ। ਪਿਆਰੇ ਆ ਗੰਗਾ ਰਾਮਾ, ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆ। ਸੇਵਾ ਕਰ, ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ। ਮੈਨੂੰ ਕਿੱਥੇ ਲੈ ਜਾਓਗੇ? ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ? ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਤਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਏ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਗੁਰੂ ਕੋਲ ਚਾਹ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਦੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ ਹੈ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ, ਤਨ ਮਨ ਠਰੇ। ਉਹ ਪਿਆ ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ, ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ। ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇਵਾ। ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਹੈ ਨਾ, ਤੁਲਸੀ ਦੇਰ ਨਾ ਕੀਜੀਏ ਭਜੀਏ ਨਾਮ ਸੁਜਾਏ, ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜ਼ੂਰੀ ਦੇ, ਤੇ ਰੱਬ ਕਿਵੇਂ ਰੱਖ ਲੈ, ਭਗਵਾਨ ਕਿਵੇਂ ਰੱਖੇਗਾ। ਪਾਣੀ ਜੀ ਲਿਖਿਆ ਜਾ ਕੇ ਸਿਮਰਨ ਸਭ ਕੁਛ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਨੂੰ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਚਨ ਕਰਦੇ ਸਨ, ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ਿਸ਼ ਬਖਸ਼ਿਸ਼। ਚੰਗਾ ਰਾਮਾ ਉਹਨੇ ਤੇਰੀ ਮਰਜ਼ੀ, ਕਿਹੜੀ ਸੇਵਾ ਕਰਨਾ ਚਾਹੁੰਦੇ। ਸੋਚਣ ਲੱਗ ਗਿਆ ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਆਸਾਨੀ ਕੀ ਚੀਜ਼। ਖਿਆਲ ਆਇਆ ਚਲੋ ਮਨਾ ਨਿਸਕਾਮ ਸੇਵਾ ਕਰ, ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਹਾਂ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ। ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ, ਮਨ ਗੁਰੂ ਅੰਤਰ ਜਾਮੀ ਤੂੰ ਲਗਾ ਰਹਿ, ਜੇ ਗੁਰੂ ਘਰ ਦੀ ਸੇਵਾ ਮਿਲੀ ਹੈ ਤਾਂ ਤੂੰ ਕਰੀ। ਗੰਗਾ ਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਪੜ੍ਹਦਾ ਰਹਿੰਦਾ।

ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ ਹੱਥਾਂ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਹਜ਼ੂਰ ਕਹਿਣ ਲੱਗੇ ਉੱਠ ਕੰਗਾਰਾਂ ਉੱਠ ਉੱਠ ਕੰਗਾਰਾਂ ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ ਹਜ਼ੂਰ ਮੁਸਕਰਾ ਪਏ ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ 6 ਮਹੀਨੇ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜੇ ਤੇਰੀ ਸੇਵਾ ਪ੍ਰਵਾਨ ਹੈ ਮੰਗ ਕੀ ਮੰਗ ਬਿਰਥੀ ਕਾਲ ਨਾ ਜਾਏ ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ ਮੰਗ ਕੀ ਮੰਗ ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ ਪਾਤਸ਼ਾਹ ਜੋ ਮੰਗਾਂ ਦੇ ਦਿਓਗੇ ਹਜ਼ੂਰ ਕਹਿਣ ਲੱਗੇ ਹਾਂ ਇਹ ਗੁਰੂ ਨਾਨਕ ਦਾਦਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ ਜੋ ਮੰਗਾਂ ਹਜ਼ੂਰ ਕਹਿਣ ਲੱਗੇ ਮੰਗ ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਹੈ ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਟੁੱਟੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ ਆਖੋ ਸ੍ਰੀ ਵਾਹਿਗੁਰੂ ਸਾਰੇ ਆਖੋ ਵਾਹਿਗੁਰੂ ਹਜ਼ੂਰ ਮੁਸਕਰਾ ਪਏ ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ ਪਾਤਸ਼ਾਹ ਤੇਰੀ ਕਿਰਪਾ ਹਜ਼ੂਰ ਕਹਿੰਦੀ ਚਲਾ ਜਾ ਗੁਰੂ ਦੀ ਓਟ ਆਸਰਾ ਰੱਖੀ ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ ਗੰਗਾ ਰਾਮ ਦਿੱਲੀ ਆ ਗਈ ਕੁਝ ਦਿਨ ਫਿਰਦਾ ਫਿਰਾਂਦਾ ਰਿਹਾ ਕੋਈ ਕੰਮ ਕਾਰ ਨਹੀਂ ਬਣਿਆ ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ ਅਰਦਾਸ ਕੀਤੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ ਸਾਹਿਬਾਂ ਨੇ ਪ੍ਰੇਰਨਾ ਦਿੱਤੀ ਵਿਸ਼ਰਾਮ ਦਿੱਤਾ ਗੰਗਾ ਰਾਮ ਘਾਬਰ ਨਾ ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ ਬਹਿ ਗਏ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ ਇਹਦੇ ਕੋਲ 1000 ਮੋਹਰ ਦੀ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ ਸਾਰਿਆਂ ਨੇ ਸਿਰ ਫੇਰਿਆ ਅਸੀਂ ਨਹੀਂ ਕਰ ਸਕਦੇ ਪਠਾਨ ਬੜਾ ਹੈਰਾਨ ਹੋਏ ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ ਪਠਾਨ ਉਹਦੇ ਕੋਲ ਆ ਗਿਆ ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ ਪੈਰਾਂ ਦਾ ਖੜਾਕ ਸੁਣਿਆ ਸਿਰ ਚੁੱਕੇ ਆ ਖਾਨ ਕਿਸ ਤਰ੍ਹਾਂ ਸੇਠ ਮੈਂ ਲੱਖ ਮੋਹਰ ਦੀ ਉਂਡੀ ਕਰਨੀ ਹੈ ਲਾਹੌਰ ਕਰ ਸਕਦਾ ਗੰਗਾ ਰਾਮ ਨੇ ਠੰਡਾ ਸਹਾਰਿਆ ਲੱਖ ਮੋਹਰ ਤਾਂ ਕੀ ਮੇਰੇ ਕੋਲ ਤਾਂ ਲੱਖ ਕੌਡੀ ਨਹੀਂ ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਤਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ ਲੱਖ ਮੋਹਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ ਆਖੋ ਸ੍ਰੀ ਹੌਸਲਾ ਕੀ ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ ਕਿਹਦੇ ਨਾਂ ਦੀ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਠਾਨ ਲਾਹੌਰ ਆਇਆ ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ ਕਿਉਂ ਖਾਨ ਦਿੱਲੀ ਤੋਂ ਆਏ ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਉਂਡੀ ਵੀ ਹੈ ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ ਪਠਾਨ ਖੁਸ਼ ਹੋ ਗਏ ਅੱਗੇ ਅੱਗੇ ਸਾਹਿਬ ਜੀ ਤੁਰ ਪਏ ਪਿੱਛੇ ਪਿੱਛੇ ਪਠਾਨ ਸਜੀ ਦੁਕਾਨ ਤੇ ਸਤਿਗੁਰੂ ਜੀ ਲੈ ਗਏ ਲੱਖ ਮੋਹਰੇ ਨੂੰ ਗਿਣ ਕੇ ਦੇ ਦਿੱਤੀ ਪਠਾਨ ਤੁਰ ਪਿਆ ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਗੇ ਕਦੇ ਨੀ ਵੇਖਿਆ ਆਖੋ ਸ੍ਰੀ ਪਤਾ ਨੀ ਇਹ ਇਨਸਾਨ ਸੀ ਕਿ ਕੋਈ ਫਰਿਸ਼ਤਾ ਇਹਦੇ ਦਰਸ਼ਨਾਂ ਵਿੱਚ ਬੜਾ ਆਨੰਦ ਸੀ ਬੋਲਚਾਲ ਬੜਾ ਚੰਗਾ ਮੇਰੇ ਮਨ ਦੀਆਂ ਬੁੱਝਣ ਵਾਲਾ ਸੀ ਚਲੋ ਫਿਰ ਇੱਕ ਵਾਰੀ ਦਰਸ਼ਨ ਕਰੀਏ ਪਠਾਨ ਫਿਰ ਜਿਸੇ ਨੇ ਪਰਦ ਕੇ ਵਾਪਸ ਆਇਆ ਕੀ ਤੱਕਦਾ ਹੈ ਨਾ ਦੁਕਾਨ ਹੈ ਨਾ ਦੁਕਾਨਦਾਰ ਹੈ ਆਖੋ ਸ੍ਰੀ ਵਾਹਿਗੁਰੂ।

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦਾ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਗੌਰਵ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਨੇ ਸਾਈਂ ਕਹਿਣ ਲੱਗੇ, ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਹੋ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਛਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਕੋ ਮਾਇਆ ਤੋਂ ਲਿਖਿਆ ਹੈ, ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਸੁੱਖ ਨੂੰ, ਫਿਰ ਸਮਾਪਤੀ ਕਰੀਏ।

0: ભગવાન ગુરુ નાનક પાતશાહજીની ખીરી ફુલવાડી પર્વતમાં આવી આપ ધન હો દૂર લેને તો ચાલ કે હંસ ઉડારી અમાર કે સત્સંગ રૂપી માન સરોવર જુડકે આજ તો દાત તુસી ભી પ્રાપ્ત કીતી હૈ જો તીજે ગુરુ નાનક ને ગંગારામ નું બખ્શી હૈ તો આવો ઇસ દાંત નું સુધારીએ માલક દિયા દાતા પ્રાપ્ત કરકે શ્વાસ શ્વાસ જપીએ સતનામ બાણી નાલ જુડીએ સદગુરુ ને શુકરાને ભી જુડીએ એદા ફલ જીવન સફલા ફિર સાડા એ લોક સુખીએ લોક સુરે નાનક સાહેબ બાબાજી ને બખ્શિશ ગુરમુખ પરિવાર તે કીતી મહાન જગ આરંભ ਬਾਣੀ ਦੇ ਸੋਮੇ ਚੱਲ ਰਹੇ
1: ਕਰ ਦੋ ਕਿਸੇ ਘਰ ਪੰਜ ਕਿਸੇ ਘਰ ਉਹ ਸੇਵਾ ਕਰ ਲਿਆ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਚਲੋ ਅੱਜ ਇੰਜ ਹੀ ਠੀਕ ਹੈ ਕਹਿੰਦੇ ਪਿੰਡ ਇਕੱਠਾ ਹੋਇਆ ਸੀ ਸਿਓ ਰਾਮ ਨਗਰ ਤੇ ਪਿੰਡ ਦੇ ਮੁਖੀ ਇੱਕ ਨੂੰ ਫੜਨ ਤੇ ਕਹਿਣ ਆ ਦੋ ਸਿੱਖ ਤੇਰੇ ਨਾਲ ਦੂਜੇ ਨੂੰ ਫੜਨ ਆ ਤਿੰਨ ਸਿੱਖ ਤੇਰੇ ਨਾਲ ਤੀਜੇ ਨੂੰ ਫੜਨ ਆ ਦੋ ਤੇਰੇ ਨਾਲ ਵੀ ਇਹਨਾਂ ਨੂੰ ਘਰ ਲਿਜਾਓ ਆਰਾਮ ਵੀ ਕਰਾਉਣਾ ਪ੍ਰਸ਼ਾਦਾ ਵੀ ਛਕਾਉਣਾ ਜਾਂ ਪ੍ਰਸ਼ਾਦਾ ਛਕਾ ਕੇ ਫਿਰ ਮੋੜ ਦੇਣਾ ਸੇਵਾ ਵੀ ਇੰਜ ਘਰੋਂ ਕਰੀ ਹੋ ਜਾਏਗਾ ਸੌਖਾ ਕੰਮ ਕਹਿੰਦੇ ਉਸੇ ਬਰਾਦਰੀ ਦਾ ਇੱਕ ਸਿੱਖ ਬਹੁਤ ਗਰੀਬ ਉਹ ਵਿੱਚ ਖੜਾ ਸੀ ਮੁਖੀਆਂ ਨੇ ਉਹਦੀ ਵੀ ਬਾਂਹ ਫੜ ਲਈ ਤੇ ਜਦੋਂ ਬਾਂਹ ਫੜ ਲਈ ਵੇਖਿਆ ਤੇ ਗਰੀਬ ਬੜਾ ਕਹਿੰਦੇ ਉਹਦੇ ਨਾਲ ਨਾ ਦੋ ਨੀ ਤੋਰੇ ਪੰਜ ਨੀ ਤੋਰੇ ਇੱਕ ਤੋਰਿਆ ਕਹਿੰਦੇ ਇੱਕ ਦੀ ਤੂੰ ਸੇਵਾ ਹੁਣ ਸਾਰਾ ਇਕੱਠ ਹੋਵੇ ਇਕੱਠਾ ਸਾਹਮਣੇ ਹੋਵੇ ਕਲਗੀਆਂ ਲਾ ਹੈ ਜੀ ਪਿੰਡ ਹੋਵੇ ਇਕੱਠਾ ਤੇ ਕਈ ਵਾਰੀ ਨਾ ਨੀ ਹੁੰਦੀ ਕਹਿੰਦੇ ਆਉਂ ਸਿੱਖ ਦੀ ਬਾਂਹ ਫੜ ਲਈ ਉਸ ਸਿੱਖ ਦਾ ਨਾਂ ਇਤਿਹਾਸ ਚ ਆਇਆ ਭਾਈ ਮਿਲਾਗਰ ਸਿੰਘ ਜਿਹੜਾ ਉਸ ਘਰ ਗਿਆ

ਘਰ ਵਾਲੇ ਦਾ ਨਾਂ ਨੀ ਤੇ ਅੱਜ ਪਤਾ ਲੱਗਾ ਜਿਹਨੇ ਖੜਿਆ ਗਰੀਬੜੇ ਸਿੱਖ ਨੇ ਉਹਦਾ ਨਾਂ ਨਹੀਂ, ਜਿਹੜਾ ਗਿਆ ਉਹਦਾ ਨਾਂ ਭਾਈ ਮਿਲਾਗਰ ਸਿੰਘ ਆਇਆ। ਜਦੋਂ ਕਹਿੰਦੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਘਰ ਲਈ ਆ ਰਿਹਾ ਨਾ ਗਰੀਬ ਬਰਾਦਰੀ ਦੇ ਕਹਿਣ ਤੇ, ਤਾਂ ਰਾਜ ਸੋਚਾਂ ਸੋਚਦਾ ਜਾਂਦਾ ਪਿਆ ਖਵਾਵਾਂਗਾ ਕੀ, ਘਰ ਹੈ ਕੁਝ ਨੀ। ਕਹਿੰਦੇ ਆਪਣੇ ਘਰ ਲਿਜਾ ਕੇ ਬੰਦੇ ਨੂੰ ਜਿਵੇਂ ਕੋਈ ਸੋਚ ਲੱਗੀ ਹੋਵੇ ਕੀ ਖਵਾਵਾਂ ਕੀ ਖਵਾਵਾਂ, ਕਿੰਨਾ ਦੋ ਚਾਰ ਮਿੰਟ ਸਿੱਖ ਖੜਾ ਰਿਹਾ। ਸਾਨੂੰ ਕੋਈ ਆਪਣੇ ਘਰ ਜਾ ਕੇ ਜੇ ਖੜਾ ਕਰਦੇ ਉੱਥੇ ਹੀ ਕੰਮ ਸ਼ੁਰੂ ਹੋ ਜਾਂਦਾ ਹੈ, ਆ ਵੀ ਨਿਰਦਨ ਨੂੰ ਪਾਲਣਾ। ਭਾਈ ਮਲਾਗਰ ਸਿੰਘ ਕਹਿੰਦਾ ਗੁਰੂ ਕੇ ਪਿਆਰਿਆ ਬਿਠਾਏਗਾ ਨਹੀਂ। ਕਹਿਣ ਲੱਗਾ ਸਿੱਖਾ ਮੇਰੇ ਘਰ ਚੰਗੀ ਚਾਦਰ ਵੀ ਨਹੀਂ ਜਿਹਦੇ ਤੇ ਤੈਨੂੰ ਬਿਠਾਵਾਂ, ਤੇ ਮੋਢੇ ਤੇ ਨਾ ਹਜ਼ੂਰੀਆ ਪਿਆ। ਸਿੱਖ ਨੇ ਉਹ ਫੜ ਲਿਆ ਕਹਿੰਦਾ ਇਹੀ ਵਿਛਾ ਦੇ ਇਹਦੇ ਤੇ ਬਹਿ ਜਾਂਦੇ। ਸਿੱਖਾ ਇਹ ਪਰਨਾ ਮੈਲਾ ਝੂਠ ਹੈ। ਸਿੱਖ ਨੇ ਜਲ ਮੰਗਵਾਇਆ, ਪੰਜ ਪੌੜੀਆਂ ਪੰਜ ਵਾਰੀ ਪਹਿਲੀ ਪੌੜੀ ਪੜ ਕੇ ਜਲ ਛਿਣਕਿਆ, ਕਹਿਣ ਲੱਗਾ ਬੈਠਣ ਯੋਗ ਹੋ ਗਿਆ। ਹੁਣ ਬਿਠਾਇਆ ਤੇ ਸਾਧ ਸੰਗਤ ਪਤੀਲੇ ਵਿੱਚ ਪਾਣੀ ਪਾ ਕੇ ਨਾ ਪਾਣੀ, ਉਹ ਗਰੀਬ ਪਰਿਵਾਰ ਤੇ ਪੀਲੂ ਅੰਗੂਠੇ ਨਾਲ ਪੋਲੇ ਕਰ ਕਰਕੇ ਨਾ ਪੀਲੂ ਤੇ ਆਉਂ ਭਾਈ ਮਲਾਗਰ ਸਿੰਘ ਨੂੰ ਫੜਾਉਂਦਾ ਤੇ ਮੂੰਹ ਉਧਰ ਨਹੀਂ ਕਰਦਾ, ਸ਼ਰਮ ਆਉਂਦੀ ਏ, ਤੇ ਪਾਣੀ ਦਾ ਗਲਾਸ ਨਾਲ ਰੱਖਦਾ ਤੇ ਪੀਲੂ ਖਵਾ ਰਿਹਾ ਪੀਲੂ, ਤੇ ਨਾਲ ਮੂੰਹ ਉਧਰ ਕਰਕੇ ਕਹਿੰਦਾ ਸਿੱਖਾ ਜੋ ਹੈਗਾ ਪ੍ਰਵਾਨ ਕਰ ਲਈ, ਮੇਰੇ ਘਰ ਗਰੀਬੀ ਬੜੀ। ਹੁਣ ਖਾਲਸਾ ਜੀ ਆ ਵੀ ਨਿਰਦਨ ਨੂੰ ਪਾਲਣਾ ਜੇ, ਇਤਿਹਾਸ ਚ ਲਿਖਿਆ ਦੋ ਗਲਾਸ ਪਾਣੀ ਤੇ ਚਾਰ ਪੀਲੂ ਭਾਈ ਮਲਾਗਰ ਸਿੰਘ ਨੇ ਖਾਧੇ। ਚਾਰ ਪੀਲੂ ਤੇ ਪਾਣੀ ਦੋ ਗਲਾਸ ਪੀ ਕੇ ਤੇ ਆਵਾਜ਼ ਦਿੱਤੀ ਸਿੱਖਾ ਮੈਂ ਤ੍ਰਿਪਤ ਹੋ ਗਿਆ। ਆਪ ਸਤਨਾਮ। ਹੁਣ ਉਹ ਜਿਹੜਾ ਗਰੀਬ ਸਿੱਖ ਸੀ ਨਾ ਉਹ ਸੋਚਦਾ ਇਹ ਜਾਂ ਤੇ ਸਤਿਗੁਰ ਨੂੰ ਸ਼ਿਕਾਇਤ ਕਰੇਗਾ ਜਾ ਕੇ ਤੇ ਜਾਂ ਜ਼ਰੂਰ ਰੌਲਾ ਪਾਏਗਾ, ਇੱਥੇ ਭੇਜਿਆ ਪ੍ਰਸ਼ਾਦਾ ਕੀ ਮਿਲਣਾ, ਵਿਆਹ ਪ੍ਰਸ਼ਾਦਾ ਨਹੀਂ ਮਿਲਿਆ, ਵਿਆਹ ਪ੍ਰਸ਼ਾਦਾ ਕੀ ਮਿਲਣਾ, ਚਾਵਲ ਵੀ ਨਹੀਂ ਮਿਲੇ, ਚਾਵਲ ਕੀ ਮਿਲਣੇ, ਕੋਈ ਬਹਿ ਚਾਵਲ ਵੀ ਨਹੀਂ ਮਿਲੇ, ਪੀਲੂ ਮਿਲੇ। ਪਰ ਹੈਰਾਨ ਰਹਿ ਗਿਆ ਉਹ ਗਰੀਬ ਸਿੱਖ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਗੱਲ ਚ ਪੱਲਾ ਪਾ ਕੇ ਕਹਿੰਦਾ ਸਿੱਖਾ ਤੇਰਾ ਨਾਂ ਕੀ ਏ। ਉਹ ਅਜੇ ਵੀ ਡਰਿਆ, ਨਾਂ ਕਿਉਂ ਪੁੱਛ ਰਿਹਾ, ਤੇਰਾ ਨਾਂ ਦੱਸਿਆ ਨਹੀਂ। ਸਿੱਖਾ ਜੋ ਗੁਰੂ ਨੇ ਤੈਨੂੰ ਬਖਸ਼ਿਆ ਤੂੰ ਮੇਰੀ ਸੇਵਾ ਕੀਤੀ, ਅਰਦਾਸ ਕਰਨੀ ਤੇਰੀ। ਉਹਦੀ ਅਰਦਾਸ ਕੀਤੀ, ਸਤਿਗੁਰੂ ਇਹਨੂੰ ਚੜ੍ਹਦੀ ਕਲਾ ਬਖਸ਼ੀ। ਖਾਲਸਾ ਜੀ ਇਹ ਵੀ ਨਿਰਦਨ ਨੂੰ ਪਾਲਿਆ। ਇਹ ਸਵੇਰ ਦੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੋਰਾਮ ਨਗਰ ਵਿੱਚ ਸਪੈਸ਼ਲ ਭਾਈ ਮਲਾਗਰ ਸਿੰਘ ਨੂੰ ਖੜਾ ਕਰਕੇ ਸਾਰੀ ਸੰਗਤ ਨੂੰ ਬਚਨ ਸੁਣਾਇਆ ਕਿ ਇਸ ਸਿੱਖ ਨੂੰ ਰਾਤੀ ਪ੍ਰਸ਼ਾਦਾ ਵੀ ਨਹੀਂ ਮਿਲਿਆ, ਇਸ ਸਿੱਖ ਨੂੰ ਰਾਤੀ ਕੋਈ ਚਾਵਲ ਵੀ ਨਹੀਂ ਮਿਲੇ, ਪੀਲੂ ਖਾਧੇ ਨੇ, ਪਰ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਦੂਜੇ ਬੰਨੇ ਮਸੰਦਾਂ ਦਾ ਨਕਸ਼ਾ ਖਿੱਚਿਆ ਕਿ ਕਈ ਕੁਝ ਲੋਕ ਉਹਨਾਂ ਨੂੰ ਛਕਾਉਂਦੇ ਸੀ ਪਰ ਉਹ ਡਰਾਵਾ ਪਾਉਂਦੇ ਸੀ ਸਾਡੀ ਸੇਵਾ ਨਾ ਕੀਤੀ ਤੁਹਾਨੂੰ ਸ਼ਰਾਬ ਦੇ ਦਿਆਂਗੇ। ਇਹਨੂੰ ਪੀਲੂ ਮਿਲੇ ਨੇ ਪਰ ਇਹ ਵੀ ਤਾਂ ਵੀ ਸਿੱਖ ਦੇ ਭਲੇ ਦੀ ਅਰਦਾਸ ਕਰਕੇ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਵਿੱਚ ਇਹ ਗੱਲ ਆਖੀ ਸੀ, ਧੰਨ ਸਿੱਖਾ ਧੰਨ ਸਿੱਖਾ ਤੇਰੀ ਧੰਨ ਕਮਾਈ, ਤੇਰੇ ਵਰਗੀ ਇਹੋ ਜਿਹੀ ਨਿਮਰਤਾ ਇਹੋ ਜਿਹਾ ਜਰਨ, ਧੰਨ ਸਿੱਖਾ ਤੇਰੀ ਸਿੱਖੀ ਧੰਨ ਹੈ, ਧੰਨ ਸਿੱਖਾ। ਤੇ ਸਿੱਖ ਨੇ ਨਾਲ ਹੀ ਵਡਿਆਈ ਕੋਲ ਨਹੀਂ ਰੱਖੀ, ਆਖਿਆ ਧੰਨ ਦਾਤਾ ਧੰਨ ਦਾਤਾ ਸਭ ਤੇਰੀ ਬਖਸ਼ਿਸ਼ ਹੈ ਧੰਨ ਦਾਤਾ। ਗੁਰੂ ਆਪ ਪ੍ਰਗਟ ਕਰਦਾ ਜੀ ਇਹੋ ਜਿਹੇ ਸਿੱਖਾਂ ਦਾ ਨਕਸ਼ਾ, ਇਹ ਵੀ ਨਿਰਦਨ ਨੂੰ ਪਾਲਣਾ, ਕਿਸੇ ਦੀ ਗਰੀਬੀ ਨੂੰ ਔਗਣ ਨੂੰ ਜਰਿਆ ਰੌਲਾ ਨਹੀਂ ਪਾਇਆ ਉਹਦਾ ਵੀ ਭਲਾ। ਇਹ ਭਾਈ ਫੱਗੂ ਗੁਰੂ ਪਿਆਰਿਓ ਰੁਮਾਲ ਖੋਲਿਆ ਅਰਦਾਸ ਕਰਕੇ ਸਤਿਗੁਰੂ ਕੁਝ ਕੱਢ ਦੇਣਾ ਤਾਂ ਕਿ ਇਸ ਗਰੀਬ ਸਿੱਖ ਦੀ ਵੀ ਬੀਬੀ ਦੀ ਵੀ ਹਾਜ਼ਰੀ ਲੱਗ ਜਾਵੇ। ਤੇ ਗੁਰੂ ਤੇਗ ਬਹਾਦਰ ਭਰੇ ਦੀਵਾਨ ਚ ਕਹਿੰਦੇ ਫਿਰ ਅੱਗੇ ਸੁਣਾ, ਕਹਿੰਦੇ ਸਤਿਗੁਰੂ ਜਦੋਂ ਰੁਮਾਲ ਖੋਲਿਆ ਅਰਦਾਸ ਕਰਕੇ ਅੰਦਰ ਇੱਕ ਵਿਸ਼ਵਾਸ ਦਾ ਖਾਨਾ ਸੀ ਖਾਨਾ ਕਿ ਗੁਰੂ ਜ਼ਰੂਰ ਆਪੇ ਕੁਝ ਨਾ ਕੁਝ ਕਰੇਗਾ ਕਿਰਪਾ। ਪਾਈ ਤੇ ਆਪਣੇ ਹੱਥੀ ਸੀ, ਕੂੜਾ ਫਰੋਲਾ ਕੂੜਾ ਫਰੋਲਾ ਕੂੜਾ
ਪਰ ਉਦੋਂ ਚਾਹ ਚੜ ਗਿਆ ਜਦੋਂ ਉਸੇ ਰੁਮਾਲ ਚੋਂ ਇੱਕ ਬੇਰ ਦੀ ਗਿਟਕ, ਅੱਖ ਸਤਨਾ ਬੇਰ ਦੀ ਗਿਟਕ ਨਿਕਲ ਗਈ। ਸੰਗ ਭਰੇ ਦਿਵਾਨ ਚ ਪੁੱਛਦੇ ਗੁਰੂ ਤੇਗ ਬਹਾਦਰ, ਫੇਰ ਭਾਈ ਫੱਗੂ ਸੱਚੇ ਪਾਤਸ਼ਾਹ ਮੈਨੂੰ ਚਾਹ ਚੜ ਗਿਆ ਤੇ ਕਈ ਮੰਗਾਈ, ਤਿੰਨ ਚਾਰ ਟੱਪ ਮਾਰੇ ਵਿਹੜੇ ਵਿੱਚ ਤੇ ਬੇਰ ਦੀ ਗਿਟਕ ਰੱਖਤੀ। ਫੇਰ ਪੰਜ ਪੌੜੀਆਂ ਪੜੀਆਂ ਤੇਰੇ ਚਰਨਾਂ ਚ ਅਰਦਾਸ ਕੀਤੀ ਕਿ ਇੰਜ ਬੇਰ ਦੀ ਗਿਟਕ ਕਦੀ ਬੂਟਾ ਨਹੀਂ ਬਣਦੀ, ਕਿਰਪਾ ਕਰਨੀ ਇਹ ਬੇਰ ਦੀ ਗਿਟਕ ਦਾ ਬੂਟਾ ਬਣ ਜੇ। ਔਗਣ ਨੂੰ ਪਿਆਰਿਓ ਥੋੜਾ ਜਿਹਾ ਸਮਾਂ ਬਰਦਾਸ਼ਤ ਕਰ ਲਿਆ, ਕਲੇਸ਼ ਦਾ ਸਮਾਂ ਉਹਦਾ ਵੀ ਭਲਾ ਬਹੁਤ ਲੋੜ ਹੈ। ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ, ਇਹ ਬੇਰੀ ਅੱਜ ਤੱਕ ਮੌਜੂਦ ਹੈ। ਸਿੰਘ ਸਾਹਿਬ ਗਿਆਨੀ ਚਰਨ ਸਿੰਘ ਇਸ ਬੇਰੀ ਦੇ ਆਪ ਦਰਸ਼ਨ ਕਰਕੇ ਆਏ ਨੇ, ਅੱਜ ਤੱਕ ਇਹ ਬੇਰੀ ਮੌਜੂਦ ਹੈ, ਇਤਿਹਾਸਕ ਸਥਾਨ ਹੈ ਉੱਥੇ। ਆ ਖਾਲਸਾ, ਕਿਸੇ ਦੇ ਔਗਣ ਨੂੰ ਥੋੜਾ ਜਿਹਾ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਥੋੜਾ ਜਿਹਾ ਅੱਗੇ ਚੱਲਾਂਗੇ, ਆਓ ਇੱਕ ਵਾਰੀ ਇਹ ਪੰਕਤੀ ਬੋਲੀਏ, ਫਿਰ ਦੁਬਾਰਾ ਬੇਨਤੀ ਕਰ ਰਹੇ ਹਾਂ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਥੋੜਾ ਜਿਹਾ ਯਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ।

ਅਰਦਾਸ ਕਰਿਓ। ਸਮਾਪਤੀ ਤੋਂ ਬਾਅਦ ਵੀ ਹਮੇਸ਼ਾ ਇਹ ਪੰਕਤੀਆਂ ਸਾਡੇ ਕੰਨਾਂ 'ਚ ਗੂੰਜਦੀਆਂ ਰਹਿਣ। ਮਨ ਤੇ ਦੌੜੇਗਾ ਹੀ, ਦੌੜੇਗਾ, ਪਰ ਦੂਜੀ ਅਰਦਾਸ ਕਰਨੀ ਹੈ। ਕੋਈ ਪੰਡਿਤ ਸੀ ਨਾ, ਪੰਡਿਤ, ਉਹਨੇ ਬੇੜੀ ਵਾਲੇ ਨੂੰ ਕਿਹਾ ਸੀ ਮੈਂ ਪਾਰ ਕਰਨਾ, ਉਹਨੇ ਕਿਹਾ ਬਹਿ ਜਾ ਹੋਰ ਸਵਾਰੀਆਂ ਆ ਲੈਣ। 8-10 ਮੁੰਡੇ ਆ ਗਏ ਕਾਲਜ ਦੇ, ਉਹ ਕਹਿੰਦੇ ਅਸੀਂ ਵੀ ਪਾਰ ਕਰਨਾ, ਉਹਨੇ ਕਿਹਾ ਵੀ ਹੁਣ ਸਵਾਰੀਆਂ ਹੋ ਗਈਆਂ 12-13 ਪਾ ਲਿਆ, ਹੁਣ ਬੇੜੀ ਤੇ ਪਾਰ ਕਰਾ ਰਿਹਾ ਸੀ ਤੇ 10-12 ਕਾਲਜ ਦੇ ਮੁੰਡਿਆਂ ਨੇ ਮਜ਼ਾਕ ਸੋਚਿਆ, ਸਿਰ ਤੇ ਬਾਲ ਨਹੀਂ ਸੀ ਉਹਦੇ, ਉਸ ਪੰਡਿਤ ਦੇ। ਧੁੱਪ ਪੈ ਰਹੀ ਸੀ ਤੇ ਲਿਸ਼ਕ ਰਿਹਾ ਸੀ ਸਿਰ, ਇੱਕ ਨੇ ਮਜ਼ਾਕ ਕੀਤਾ, ਥੱਪਾ ਮਾਰਿਆ, ਘੜਾ ਪੱਕਾ, ਦੂਜੇ ਨੇ ਮਾਰਿਆ ਮਜ਼ਾਕ, ਧਿਆਨ ਦੇਣਾ, ਕਮਾਈ ਵਾਲਾ ਸੀ ਪੰਡਿਤ। ਅੱਖਾਂ ਬੰਦ ਕੀਤੀਆਂ, ਸਿਮਰਨ ਚ ਜੁੜਿਆ ਤੇ ਕਹਿੰਦੇ ਆਕਾਸ਼ਵਾਣੀ ਹੋਈ, ਇਹ ਪੰਡਿਤ ਤੂੰ ਹੁਕਮ ਕਰ ਤੇ ਇਹ ਬੇੜੀ ਡੋਬ ਕੇ ਇਹਨਾਂ ਸਾਰਿਆਂ ਨੂੰ ਮਾਰ ਦੇ, ਤੈਨੂੰ ਬਚਾ ਲਾਂ, ਮੇਰੇ ਕੋ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ। 10 ਬੇੜੀ ਡੋਬਦੇ ਆ ਇਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਮਜ਼ਾਕ ਕਰ ਰਹੇ ਹੈ, ਵੀ ਇਹ ਸੰਤਾਂ ਨਾਲ ਮਸ਼ਕਰੀ, ਕੁੱਲ ਡੋਬਣ ਕੀ ਰੀਤ, ਤੇਰੀ ਸੰਤ ਵਸਥਾ। ਤੇ ਕਹਿੰਦੇ ਉਸ ਪੰਡਿਤ ਦੀ ਵਸਥਾ ਕੀ ਸੀ, ਪਰਕਾ ਬੁਰਾ ਨਾ, ਤੇ ਕੀ ਆਖਿਆ, ਕਹਿੰਦਾ ਐ ਪਰਮੇਸ਼ਰ ਤੈਨੂੰ ਕੀ ਹੋ ਗਿਆ, ਅੱਜ ਤੈਨੂੰ ਕੀ ਹੋ ਗਿਆ, ਤੂੰ ਕਹਿ ਰਿਹਾ ਆਕਾਸ਼ਵਾਣੀ ਹੋਈ, ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਹੋ ਰਹੀ, 10 ਸਾਰਿਆਂ ਨੂੰ ਡੋਬ ਕੇ ਮਾਰ ਰਹੇ। ਉਹ ਪੰਡਿਤ ਦੇ ਅੰਦਰੋਂ ਕੀ ਨਿਕਲਿਆ, ਐ ਪਰਮੇਸ਼ਰ ਜੇ ਤੂੰ ਮੇਰੇ ਤੇ ਦਿਆਲੂ ਹੋਇਆ ਤੇ ਇਹਨਾਂ ਨੂੰ ਡੋਬ ਕੇ ਨਾ ਮਾਰ, ਇਹਨਾਂ ਦੀ ਮਾੜੀ ਮਤ ਡੋਬ ਦੇ। ਆਖੋ ਸਤਨਾਮ, ਮੰਗ ਲਿਆ ਕਰੋ, ਜਿਹਦੇ ਜਿਹੜਾ ਬੰਦਾ ਤੁਹਾਨੂੰ ਤੰਗ ਕਰੇ ਨਾ, ਉਹ ਨਹੀਂ ਵੀ 2 ਪਾਠ ਸੁਮਨੀ ਸਾਹਿਬ ਕਰ ਰਿਹਾ ਤੇ ਇਹਨੂੰ ਸੜਕ ਤੇ ਰੋਲਦਾ ਵੇਖਾਂ, 5 ਪਾਠਾਂ 'ਚ ਸੈਂਚੀ ਲਾਈ, ਇਹਨੂੰ ਰੋਟੀ ਤੋਂ ਆਤਰ ਵੇਖ, ਇਹ ਅਰਦਾਸ ਕਰਦੇ ਕਰੋ, ਸਤਿਗੁਰੂ ਕਿਰਪਾ ਕਰੋ, ਮਿਹਰ ਕਰੋ, ਉਹਦੀ ਜ਼ਿੰਦਗੀ 'ਚੋਂ ਇਹ ਔਗਣ ਕੱਟ ਦੇ, ਉਹਦੇ ਔਗਣ ਦੀ ਬੇਨਤੀ ਹੋ ਜੇ, ਬਸ ਉਹਦੀ ਮਾੜੀ ਮਤ ਦੂਰ ਕਰ ਦੇ। ਇਹ ਕਰ, ਇਹ ਲੋੜ ਹੈ, ਗੁੱਸਾ ਨਾ ਕਰਿਓ। ਪਤਾ ਨਹੀਂ ਆਪਣੀ ਕੋਈ ਸੰਗਤ ਦਾ ਕਿ ਕਿਹੜਾ, 2 ਸਾਲ ਦੀ ਗੱਲ ਏ, ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਸ਼ਹੀਦਾਂ ਤੇ ਚੁਪਹਿਰੇ ਨੇ ਬਹੁਤ ਬਖਸ਼ਿਸ਼ ਹਿੰਦੀ 'ਚ ਗੱਲ ਕਰਦੇ ਸੀ, ਕੋਈ ਸੀ ਬੀਬੀ ਸੀ, ਮੈਂ ਕਿਹਾ ਹਾਂ ਬਹੁਤ ਬਖਸ਼ਿਸ਼, ਕਹਿੰਦੀ ਮੈਂ 25 ਚੁਪਹਿਰੇ ਕਰੂੰਗੀ, ਮੇਰਾ ਦੇਵਰ ਮਰ ਜੇ ਤਾਂ ਬਹੁਤ ਅੱਛਾ, ਉਹਦਾ ਵਚਨ ਸੀ। ਮੈਂ ਕੰਨਾਂ ਨੂੰ ਹੱਥ ਲਾ, ਮੈਂ ਕਿੰਨੀ ਲੋੜ ਏ ਸੰਗਤ ਕਰਨ ਦੀ, ਇੱਕ ਇਹ ਚਾਂਸ ਹੋਇਆ ਸੀ, ਇੱਕ ਬੰਦਾ ਇੱਕ ਚੌਂਕੜੀ ਤੇ 5 ਪਾਠ ਸੁਮਨੀ ਸਾਹਿਬ ਸ਼ਹੀਦਾਂ ਦੇ ਕਰਦਾ ਸੀ, ਤੇ ਮੈਂ ਕਿਹਾ ਬੜਾ ਨੇਮ ਵਧਾਇਆ। ਕਹਿੰਦਾ ਇੱਕ ਫਲਾਣੇ ਬੰਦੇ ਨੇ ਮੈਨੂੰ ਮਜ਼ਾਕ ਕੀਤਾ, ਕੋਈ ਜਿਹੜਾ 5 ਪਾਠ ਸੁਮਨੀ ਸਾਹਿਬ ਕਰ ਰਿਹਾ ਸੀ ਨਾ, ਉਹਦੀ ਬਹੁਤੀ ਐਡੀ ਪਰਸਨੈਲਿਟੀ ਨਹੀਂ ਸੀ, ਕੁਦਰਤ ਵੱਲੋਂ ਕੋਈ ਮਿਲੀ ਹੁੰਦੀ ਜਿਹੜੀ ਗੋਡ ਗਿਫਟ। ਕਹਿੰਦਾ ਫਲਾਣੇ ਨੇ ਮੈਨੂੰ ਕੋਈ ਮਜ਼ਾਕ ਕੀਤਾ ਤੇ ਮੈਂ 5 ਪਾਠ ਸੁਮਨੀ ਸਾਹਿਬ ਕਰਦਾ ਪਿਆ, ਵੀ ਜਿੰਨੇ ਮੈਨੂੰ ਮਜ਼ਾਕ ਕੀਤਾ ਹੇ ਬਾਬਾ ਦੀਪ ਸਿੰਘ, ਉਹਦੇ ਮੂੰਹ ਤੇ ਫੋੜੇ ਕੱਢ ਦੇ। ਵੇਖੋ ਮੈਂ ਹੈਰਾਨ ਹਾਂ, ਇਹ ਨਹੀਂ ਕਹਿੰਦਾ ਵੀ ਮੈਂ ਤਾਂ ਪਾਠ ਕਰਦਾ ਸਤਿਗੁਰੂ ਉਹਦੀ ਮਾੜੀ ਬਿਰਤੀ ਢਾ ਦੇ ਜਾਂ ਮੈਨੂੰ ਨਿਰਮਲ ਕਰ ਦੇ। ਇਹ ਲੋੜ ਹੈ ਅੱਜ ਪ੍ਰਤਾਰ ਦੀ, ਇਹ ਵੀ ਨਿਰਦਨ ਨੂੰ ਪਾਲਣਾ ਪਿਆਰਿਓ, ਕਿਸੇ ਦੇ ਔਗਣ ਨੂੰ ਜਰਨਾ ਤੇ ਸਾਧ ਸੰਗਤ ਜੀ ਕਲੇਸ਼ ਦਾ ਸਮਾਂ ਲੰਘਾ ਦੇਣਾ। ਆ ਸਾਡਾ ਇੱਕ ਜਥਾ ਸੀ, ਲੁਧਿਆਣੇ ਗਿਆ ਸੀ, ਉਹ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਉਹ ਐਡੀ ਨਹੀਂ ਸੀ ਮਾਇਆ ਵੱਲੋਂ ਥੋੜੇ, ਹੁਣ ਉਹ ਜਥਾ ਗਿਆ ਕੋਈ ਕਾਰ ਚੋਂ ਸਾਜ, ਕੋਈ ਬੰਦੇ ਵਾਰ ਸਤਿਕਾਰ ਲਈ, ਕੀਰਤਨ ਦਰਬਾਰ ਸੀ, ਉਹ ਵਿਚਾਰੇ ਸਾਜ ਲੈ ਕੇ ਅੰਦਰ ਬਹਿ ਗਏ। ਜਦੋਂ ਬਹਿ ਗਏ 15-20 ਮਿੰਟ ਹੋ ਗਏ ਬੈਠੇ ਸਟੇਜ ਤੇ, ਕੋਈ ਬੀਬੀਆਂ ਕੀਰਤਨ ਕਰ ਰਹੀਆਂ ਸੀ, ਪ੍ਰਬੰਧਕਾਂ ਨੇ ਪੁੱਛਿਆ ਹੀ ਨਹੀਂ ਆਏ ਹੋ, ਕੋਈ ਗਏ ਹੋ, ਕੋਈ ਚਾਹ, ਕੋਈ ਪਾਣੀ, ਕਿੰਨੇ ਵਜੇ। ਉਹ ਜਥੇ ਨੇ ਇੱਕ ਸਿੰਘ ਭੇਜਿਆ ਵੀ ਪੁੱਛੋ ਪ੍ਰਬੰਧਕਾਂ ਨੂੰ ਵੀ ਕਿੰਨੇ ਕੁ ਵਜੇ ਬੈਠਣਾ, ਟਾਈਮ ਹੋ ਗਿਆ ਜੋ ਕਿਹਾ ਸੀ ਵੀ 9-10 ਬਾਹਵਾਂਗੇ। ਉਹ ਮੁੰਡਾ ਜਦੋਂ ਗਿਆ ਪ੍ਰਬੰਧਕ ਨੂੰ ਪੁੱਛਣ ਵੀ ਅੰਮ੍ਰਿਤਸਰੋਂ ਜਥਾ ਆਇਆ, ਪਤਾ ਪਤਾ, ਕਹਿੰਦਾ ਪਤਾ ਪਤਾ ਤੁਸੀਂ ਸਤਨਾਮ, ਪਤਾ ਪਤਾ ਬਹਿ ਜਾਓ, ਬਸ ਇਹ ਸ਼ਬਦ ਬੀਬੀਆਂ ਲਾਉਂਦੀਆਂ ਤੇ ਇਹਦੇ ਬਾਅਦ ਉਹ ਤੁਹਾਡਾ 1/2 ਘੰਟਾ। ਉਹ ਕਹਿੰਦਾ ਜੀ ਅੰਮ੍ਰਿਤਸਰੋਂ ਆਏ ਆ, ਧਿਆਨ ਦੇਣਾ। ਉਹ ਬੀਬੀਆਂ ਦੀ ਹਾਜ਼ਰੀ ਮੁੱਕੀ, ਫਿਰ ਉਹਨੇ ਆਖਿਆ ਅੱਛਾ ਚਲੋ ਬੈਠੋ,
ਤੇ ਪੌਣਾ ਘੰਟਾ ਲਾ ਲੈਣਾ। ਜੋ ਸਟੇਜ ਤੇ ਪਾਇਆ ਤੇ ਫਿਰ ਅਨਾਊਂਸ ਕਰਤਾ ਵੀ ਜੱਥੇ ਜ਼ਿਆਦਾ, ਅਸੀਂ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਜਿਹੜਾ ਦੇ ਸਕਦੇ, ਧਿਆਨ ਦੇਣਾ। ਉਹ ਅਜੇ 28 ਮਿੰਟ ਹੋਏ ਸੀ ਤੇ ਸਟੇਜ ਸੈਕਟਰੀ ਮਾਈਕ ਲੈ ਕੇ ਖੜਾ ਹੋ ਗਿਆ ਸਮਾਪਤੀ। ਹੁਣ ਜਥੇ ਨੇ ਸੋਚਿਆ ਵੀ ਇਹ ਹੱਦ ਕੇ ਅਣਜਾਣ ਬੰਦੇ ਪੱਲੇ ਪੈ ਗਏ ਆ, ਯੋਗ ਨਹੀਂ ਕੁਝ। ਉਹਨੇ ਉੱਥੇ ਇੱਕ ਦੋ ਮਿੰਟ ਸਮਾਪਤੀ ਕਰਤੀ। ਵਾਪਸੀ ਕੋਈ ਚਾਹ ਪਾਣੀ ਨਹੀਂ, ਗੱਡੀ ਚ ਸਾਜ ਰੱਖੇ, ਉਹ ਜਥਾ ਵਾਪਸੀ ਕਰ ਰਿਹਾ ਤੇ ਉਸੇ ਜਥੇ ਦਾ ਇੱਕ ਸਾਥੀ ਮੇਨ ਵਾਜੇ ਵਾਲੇ ਨੂੰ ਕਹਿੰਦਾ, ਕਹਿੰਦਾ ਭਾਜੀ ਤੁਸੀਂ ਇਹਨਾਂ ਨੇ ਇੰਨਾ ਸਾਨੂੰ ਆਉਂਦਿਆਂ ਵੀ ਨਹੀਂ ਪੁੱਛਿਆ, ਪਤਾ ਪਤਾ ਆ ਗਏ ਹੋ, ਡੇਢ ਘੰਟਾ ਕਹਿ ਕੇ ਅੱਧਾ ਘੰਟਾ ਲਾਇਆ, ਕੋਈ ਸਤਿਕਾਰ ਨਹੀਂ, ਤੁਸੀਂ ਵੀ ਮਾਈਕ ਦੇ ਉੱਤੇ ਇਹਨਾਂ ਦੀ ਡੰਡ ਲਾਉਣੀ ਸੀ। ਉਹ ਵਿੱਚੋਂ ਜਥੇ ਦਾ ਸਾਥੀ ਉਹ ਕਹਿਣ ਲੱਗਾ ਵੀ ਨਹੀਂ, ਅਸੀਂ ਬੇਨਤੀ ਕਰ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਧਿਆਨ ਦੇਣਾ, ਹੁਣ ਮਾਈਕ ਦੇ ਉੱਤੇ ਜੇ ਡੰਡ ਲਾ ਦੇ ਸਮਝ ਲਓ ਨਿਰਧਨ ਨੂੰ ਨਹੀਂ ਪਾਲਿਆ। ਹੁਣ ਉਸ ਸੋਗਣ ਨੂੰ ਜਰ ਲਿਆ ਤੇ ਗੁਰੂ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰ, ਸਾਡੇ ਕੋਲੋਂ ਆਉਂਦਿਆਂ ਕਾਰਜ ਗਲਤੀ ਹੋਈ ਹੋਏਗੀ, ਅਸੀਂ ਗੱਲਾਂ ਮਾਰਦੇ ਆਏ ਹੋਵਾਂਗੇ, ਅਸੀਂ ਹਾਸਾ ਮਜ਼ਾਕ ਕਰਦੇ ਆਏ ਹੋਵਾਂਗੇ, ਤਾਂ ਤੁਸੀਂ ਉਹਦਾ ਮੇਲ ਕਰਾਤਾ। ਜੇ ਅਰਦਾਸ ਕਰਦੇ ਆਏ ਹੋਣ ਬਾਬਾ ਨੰਦ ਸਿੰਘ ਜੀ ਵਾਂਗ ਕਿ ਗੁਰਮੁਖਾਂ ਗੁਰਸਿੱਖਾਂ ਦਾ ਮੇਲ ਬਖਸ਼ੀ, ਜਿਨ੍ਹਾਂ ਨੂੰ ਮਿਲੀਏ ਤੇ ਚਿੱਤ ਆਵੇ ਸਤਨਾਮ, ਕਿਸੇ ਨਿੰਦਕ ਸਾਗਤ ਦਾ ਮੇਲ ਨਾ ਦੇਈਂ ਜਿਹਦੇ ਮਿਲਣ ਨਾਲ ਤੂੰ ਸਾਨੂੰ ਵਿਸਰ ਜਾਏ। ਆਪਣੀ ਗਲਤੀ ਲੱਭੀ ਉਹਦਾ ਔਗਣ ਜਰਨਾ, ਧਿਆਨ ਦੇਣਾ, ਇਹ ਵੀ ਨਿਰਧਨ ਨੂੰ ਪਾਲਣਾ। ਇਹ ਹੈ ਤੇ ਔਖਾ ਪਰ ਬੜੀ ਸ਼ਾਂਤੀ ਰਹਿੰਦੀ ਪਿਆਰਿਓ। ਅਰਦਾਸ ਕਰੋ, ਇਹ ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ। ਹੁਣ ਤੀਜੀ ਤਰ੍ਹਾਂ ਦਾ ਅਗਲੇ ਵੀਰਵਾਰ ਮਹਾਰਾਜ ਦੀ ਸੇਵਾ ਲੈਣ। ਉਹ ਬਚਨ ਜਦੋਂ ਉਹਨੇ ਕਿਹਾ ਸੀ ਦੋ ਪਾਠ ਸੁਮਨੀ ਸਾਹਿਬ ਕਰ ਰਿਹਾ ਵਾਂ ਤੇ ਉਹ ਸੜਕ ਤੇ ਰੁਲੇਗਾ, ਤੇ ਫਿਰ ਦਾਸ ਜਿੱਥੇ ਪ੍ਰੋਗਰਾਮ ਸੀ ਪੰਜ ਮਿੰਟ ਲੇਟ ਗਿਆ, ਪਰ ਉਹਦੀ ਉਤਰ ਕੇ ਬੇਨਤੀ ਕਰਕੇ ਗਿਆ। ਮੈਂ ਕਿਹਾ ਬਜ਼ੁਰਗੋ, ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ, ਪਰ ਤੁਸੀਂ ਕਹੋ ਵੀ ਉਹ ਦੋ ਪਾਠ ਸੁਮਨੀ ਸਾਹਿਬ ਕਰਾਂ ਉਹ ਸੜਕ ਤੇ ਰੁਲੇ, ਇਹ ਬਾਣੀ ਚ ਅੰਮ੍ਰਿਤ ਨੇ ਜ਼ਹਿਰ ਨਹੀਂ। ਇਹ ਬੜੀ ਵੱਡੀ ਗੱਲ ਹੈ। ਕਈ ਮੰਤਰ ਹੁੰਦੇ ਨੇ, ਇੱਕ ਦਾ ਵਿਗਾੜਨਗੇ ਦੂਜੇ ਦਾ, ਪਰ ਬਾਣੀ ਵਿੱਚ ਜ਼ਹਿਰ ਨਹੀਂ ਹੈ, ਵਿਗਾੜਨ ਵਾਲਾ ਮੰਤਰ ਨਹੀਂ ਹੈ। ਮੈਂ ਕਿਹਾ ਇੱਕ ਕੰਮ ਕਰੇਗੀ ਤੁਸੀਂ ਜੇ ਦੋ ਪਾਠ ਸੁਮਨੀ ਸਾਹਿਬ ਕਰੀ ਜਾਓਗੇ, ਉਹ ਤੇ ਨਹੀਂ ਸੜਕ ਤੇ ਰੁਲੇਗਾ, ਤੁਹਾਡੇ ਅੰਦਰੋਂ ਖਿਆਲ ਸੜਕ ਤੇ ਰੁਲਣ ਦੇ ਮੰਗਣ ਵਾਲੇ ਬਾਣੀ ਖਤਮ ਕਰੇਗੀ। ਆਖੋ ਸਤਨਾਮ, ਉਹ ਨਹੀਂ ਰੁਲੇਗਾ, ਬਾਣੀ ਚ ਅੰਮ੍ਰਿਤ ਨੇ। ਤੋ ਜਿਤਨੇ ਵੀ ਮਾਈ ਭਾਈ ਬੈਠੇ ਹੋ, ਇਹ ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਇਹ ਦੂਜਾ ਨਿਰਧਨ ਨੂੰ ਪਾਲਣਾ। ਆ ਬੀਬੀਆਂ ਸਾਰੀਆਂ ਗੁਣ ਲੈ ਕੇ ਤੇ ਉੱਠਣਾ। ਹੁਣ ਜੇ ਕੋਈ ਤੁਸੀਂ ਸੱਸਾਂ ਵਾਂ ਤੇ ਤਾਂ ਵੀ ਧਿਆਨ ਰੱਖਣਾ, ਜੇ ਨੂੰਹਾਂ ਹੋ ਤੇ ਤਾਂ ਵੀ ਧਿਆਨ ਰੱਖਣਾ, ਜੇ ਧੀਆਂ ਹੋ ਤੇ ਤਾਂ ਵੀ, ਜੇ ਮਾਵਾਂ ਹੋ ਤੇ ਤਾਂ ਵੀ। ਧੀ ਤੇਜ਼ ਬੋਲ ਜਾਂਦੀ, ਕੋਈ ਨਹੀਂ, ਔਗਣ ਨੂੰ ਜਰਨਾ ਤੇ ਕਲੇਜ ਦਾ ਸਮਾਂ ਲਗਾਉਣਾ। ਸੱਸ ਤੇਜ਼ ਬੋਲ ਜੇ, ਇੱਕ ਮਿੰਟ ਠਾਂ ਜਵਾਬ ਨਹੀਂ, ਅੱਧਾ ਮਿੰਟ ਮਿੰਟ ਜਰ ਜੋ। ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਗਰੰਟੀ ਦੇਣਾ ਕਿ 80% ਸਮਾਂ ਲੰਘ ਜਾਓ, ਕਿਤੇ ਹੀ ਇਹ ਚਾਂਸ ਆਪ ਸਤਨਾਮ। ਗੁਰੂ ਕਿਰਪਾ ਕਰੇ, ਇਹ ਦੂਜਾ ਵੀ ਨਿਰਧਨ ਨੂੰ ਪਾਲਣਾ ਆ ਜੇ। ਪੰਕਤੀ ਪੜੋ ਜੀ, ਫਿਰ ਸਮਾਪਤੀ ਏ।

सुना।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ

Şey hukumi de hukum biç. Yok sokuda. Anı kavhe. Bir hukumi nakşibandı jodan değil. İlk koyu jugut hai. O jugut hai hukumi de hukum nu manna. ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਅਨੁਭਵ ਰਿਹਾ ਸੁੱਖ ਮੰਗਤ ਦੁੱਖ ਆ ਗਏ ਆਵੇ ਸੋ ਸੁੱਖ ਹਮੋ ਨਾ ਮੰਗੇ ਆਪਾ ਐਸੇ ਸੁੱਖ ਨੂੰ ਕੀ ਕਰਨਾ ਜਿਹੜਾ ਦੁੱਖਦਾਈ ਰੂਪ ਹੈ ਉਹ ਸੁੱਖ ਮੰਗਣਾ ਭਗਤ ਜੀ ਕਹਿੰਦੇ

ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨਣ ਕਰ ਲਿਆ ਉਹਨਾਂ ਨੇ ਤਾਂ ਆਪਣੇ ਇਸ ਸਰੀਰ ਦੇ ਅੰਦਰ ਆਪਣੇ ਮਨ ਦੀ ਪਹਿਚਾਣ ਕਰ ਲਈ, ਆਪੇ ਦੀ ਪਹਿਚਾਣ ਕਰ ਲਈ। ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਨਹੀਂ ਕੀਤਾ ਉਹਨਾਂ ਨੇ ਆਪਣੇ ਮਨ ਨੂੰ ਵੀ ਨਹੀਂ ਪਛਾਣਿਆ, ਆਪੇ ਨੂੰ ਨਹੀਂ ਪਛਾਣਿਆ। ਸੰਕਾਦਿਕ ਨਾਰਦ ਮੁਨ ਸ਼ੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਵੇਖਾ। ਜਿਨ੍ਹਾਂ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ, ਮੰਨਣ ਕਰਨ ਵਾਲਿਆਂ ਨੇ ਹੁਕਮੀ ਦੇ ਪੈ ਔਰ ਪਾਉ ਵਿੱਚ ਰਹਿ ਕੇ ਗੁਰਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਣਾ। ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਦੇਖਣਾ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ। ਤੇ ਮੰਨਣ ਤੋਂ ਬਿਨਾਂ ਬਖਸ਼ਿਸ਼ ਨਹੀਂ। ਜੇ ਪਿਤਾ ਦਾ ਪੁੱਤਰ ਪਿਤਾ ਦੇ ਹੁਕਮ

ਜੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ। ਜੀਵਨ ਦੇ ਤਿੰਨ ਤਲ ਹਨ, ਇੱਕ ਤਲ ਹੈ ਸਰੀਰ, ਦੂਸਰਾ ਤਲ ਹੈ ਮਨ, ਤੀਸਰਾ ਤਲ ਹੈ ਆਤਮਾ। ਦੇਖਣਾ ਸਰੀਰ ਪੰਜ ਤੱਤਾਂ ਦਾ, ਹਵਾ, ਧਰਤੀ, ਆਕਾਸ਼ ਤੇ ਪਾਣੀ, ਅਗਨੀ। ਹਵਾ, ਧਰਤੀ, ਆਕਾਸ਼, ਪਾਣੀ ਤੇ ਅਗਨੀ। ਇਸ ਸਰੀਰ ਵਿੱਚ ਰਹਿਣ ਵਾਲਾ ਮਨ ਵੀ ਪੰਜਾਂ ਤੱਤਾਂ ਦਾ, ਉਸਦੇ ਤੱਤ ਹਨ ਰਸ, ਰੂਪ, ਗੰਧ, ਸ਼ਬਦ ਤੇ ਸਪਰਸ। ਇਹਨਾਂ ਦਾ ਆਪਸੀ ਸੰਬੰਧ ਵੀ ਜੁੜਿਆ ਹੋਇਆ। ਉਹ ਕਿਵੇਂ? ਅੱਖਾਂ ਦਾ ਕੰਮ ਹੈ ਵੇਖਣਾ, ਵੇਖਦੀਆਂ ਰੂਪ ਨੂੰ ਹਨ। ਅਗਨੀ ਰੂਪ ਦਾ ਵਿਸ਼ਾ ਹੈ, ਰੂਪ ਮਨ ਦਾ ਤੱਤ ਹੈ, ਅਗਨੀ ਸਰੀਰ ਦਾ ਤੱਤ ਹੈ। ਜੀਭ ਚਖਦੀ ਹੈ, ਜਿਸ ਦਾ ਸੰਬੰਧ ਰਸ ਨਾਲ ਹੈ, ਰਸ ਮਨ ਦਾ ਤੱਤ ਹੈ। ਪਰ ਪਾਣੀ ਰਸ ਦਾ

ਹੈ ਵਿੱਚ ਪਾਉਣ ਮੈਂ ਸਦਵਾ ਭਵਿ ਚੱਲੇ ਲੱਖ ਦਰਿਆ ਹੈ ਵਿੱਚ ਅਗਨ ਕੱਢੇ ਵਿਗਾਰ ਭਵਿ ਧਰਤੀ ਦੱਬੇ ਭਾਰ ਹੈ ਵਿੱਚ ਇੰਦ ਫਿਰੇ ਸਰ ਭਾਰ ਭਵਿ ਰਾਜਾ ਧਰਮ ਦੁਆਰ ਹੈ ਵਿੱਚ ਸੂਰਜ ਭੈ ਵਿੱਚ ਚੰਦ

0: ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਰਨਾ
1: ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ
0: ਤਕ ਤਕ ਤਕ ਤਕ ਧਲੀ ਕਰ ਧਲੀ ਕਰ ਤਕ ਧਲੀ ਕਰ ਤਕ ਤਰਾਮ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੋਂ ਜਰਨਾ
0: ਸੰਗੀਤ ਮੁਜੰਗ ਪ੍ਰਿਆ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਗਾਗਰ ਦੰਗ ਪੀਰੰ ਕੰਕੜਾ ਕੰਗ ਗਾਗਰ ਦੰਗ ਕਾਤੀ ਕਟਾਰੀ ਕੜਾ ਕੰਗ ਦਿਰਨਾ ਦਿਰਨਾ ਦਿਰਨਾ ਕਦਰਦਾਨੀ

ਦਗੜਦੀ ਧਰਮ ਦੇ ਬਾਂਗ ਦਗੜਦੀ ਧਰਮ ਦਰਨਾ ਦਗੜਦੀ ਧਰਮ ਦੇ ਬਾਂਗ ਦਗੜਦੀ ਧਰਮ ਦਰਨਾ ਦਗੜਦੀ ਧਰਮ ਦੇ ਬਾਂਗ ਦਗੜਦੀ ਧਰਮ ਦਰਨਾ ਦਗੜਦੀ ਧਰਮ ਦੇ ਬਾਂਗ ਦਗੜਦੀ ਧਰਮ ਦਰਨਾ ਦਗੜਦਾ ਨੀ ਤੁਮਦਾ ਨੀ ਤਾਲ।

ਦਾਗਰਦੀ ਬਿਕਤੇ ਵਾਂਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਦਾਲੀ ਦਾਲੀ ਤੋਮ ਦਾਲੀ ਤਾਲ ਕੋਮ ਕਰਨਾ ਸਤਿ ਸ਼੍ਰੀ ਅਕਾਲ ਦਾਲੀ ਦਾਲੀ ਤੁਮ ਦਿਰਨਾ ਦਿਰਨਾ ਦਿਰਨਾ ਸਤਿ ਸ਼੍ਰੀ ਅਕਾਲ।

ਦਾਗਰ ਜੀ ਦੇ ਤਾਲ ਲਿਖਾਦਰ ਜੀ ਕੌਮ ਕਰਨਾ ਦਾਗਰ ਜੀ ਦੇ ਤਾਲ ਦਾਗਰ ਜੀ ਦਮ ਦਮ ਦੀ ਬਾਗਰ ਦੀ ਬ੍ਰਿਗ ਦੇ ਬਿਰਨਾ ਦਾਗਰ ਜੀ ਦਮ ਦਮ ਦੀ ਦਮ ਦਮ ਦੀ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ

ਪ੍ਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ। ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਹੈ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਮੈਨੂੰ ਸੰਗਤ ਹੋ ਜਾ। ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨਹੀਂ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣਗੇ।

ਅਰਦਾਸ ਵਿਚ ਲਫ਼ਜ਼ ਦਰਜ ਕੀਤੇ ਹੋਏ ਨੇ। ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ। ਯੁੱਗ ਆ ਗਿਆ ਟੀਵੀ ਦਾ, ਰੇਡੀਓ ਦਾ, ਹਰ ਸਿੱਖ ਦੇ ਘਰ ਵਿਚ ਲਫ਼ਜ਼ ਪਹੁੰਚਦੇ ਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਹੇ ਮੇਰੇ ਮਾਧੋ, ਹੇ ਵਾਹਿਗੁਰੂ, ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀ ਉਹਨੂੰ ਪੜ ਕੇ ਮੈਂ ਸ਼ੋਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਹੀ ਨਹੀਂ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹਉਮੈ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ਿਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੋਰਟ ਕਰਦਾ ਪਿਆ ਮੈਂ। ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ। ਮਾਲਕ ਕੇ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਪਿਆ। ਇਹ ਦੀਪ ਇਹਨੇ ਕਈ ਬੂਝੇ ਦੀਵੇ ਜਗਾਉਣੇ ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਮਿੰਟ ਹੋ ਗਏ ਕੋਲ ਖੜਿਆ ਪਿੱਛੇ ਤੇ ਬਾਬਾ ਜੀ ਦਾ ਉਧਰ ਲਿਵ ਜਦੋਂ ਸਿੰਘ ਨਾਲ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਬਾਬਾ ਜੀ ਦੇ ਜਦੋਂ ਧਿਆਨ ਵੇਖਿਆ ਸਾਹਿਬ ਖੜੇ ਨੇ ਤੇ ਕਹਿੰਦੇ ਕੌਲਾ ਹੱਥ ਵਿੱਚ ਹੀ ਏ ਸਵਾਹ ਨਾਲ ਲਿਬੜਿਆ ਹੱਥ ਵੀ ਲਿਬੜੇ ਨੇ ਸਵਾਹ ਦੇ ਤੇ ਡੰਡੌਤ ਕਰਕੇ ਮਾਲਕ ਨੂੰ ਕਹਿੰਦੇ ਜੀ ਭੁੱਲ ਹੋ ਗਈ ਆਪ ਜੀ ਖੜੇ ਤੇ ਮੇਰਾ ਧਿਆਨ ਹੀ ਨਹੀਂ ਕਿ ਆਪ ਕੋਲ ਖੜੇ ਬਖਸ਼ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਣਾ ਤੇ ਦੂਜੇ ਸਿੰਘਾਂ ਨੂੰ ਹੋਣਾ ਕਹਿੰਦੇ ਵੀਰ ਸਿੰਘ ਕੋਲੇ ਮਾਜਦਾ ਤੇ ਬਾਬਾ ਜੀ ਤੁਹਾਡੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਕਿਰਪਾ ਨਾਲ ਤੇ ਧੰਨ ਗੁਰੂ ਗੋਬਿੰਦ

ਅਕਾਲ ਪੁਰਖ ਮਹਾਰਾਜ ਦੀ ਬੜੀ ਮਿਹਰ ਹੋਈ ਕਿ ਡੁੱਬਦੇ ਹੋਏ ਸੰਸਾਰ ਦੇ ਉੱਪਰ ਕਿਰਪਾ ਕੀਤੀ। ਸਤਿਗੁਰੂ ਨੇ ਸਭ ਤੋਂ ਪਹਿਲਾਂ ਅਵਤਾਰ ਧਾਰ ਕੇ ਸਤਿਗੁਰ ਤੇ ਸੰਸਾਰ ਤੇ ਕਿਰਪਾ ਕੀਤੀ। ਸਤਿਗੁਰ ਨੇ ਸਭ ਤੋਂ ਵੱਡੀ ਕਿਰਪਾ ਇਹ ਕੀਤੀ ਬਈ ਸੰਸਾਰ ਅੰਦਰ ਅਵਤਰੇ, ਪ੍ਰਗਟ ਹੋ ਗਏ। ਅਵਤਾਰ ਲੈਣਾ ਸੰਸਾਰ ਦੇ ਲੋਕਾਂ ਵਾਸਤੇ ਸ਼ਾਇਦ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਸਮੇਂ ਸਮੇਂ ਅਨੁਸਾਰ

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ, ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਇਹ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, 16 ਕਲਾ ਦਾ ਸੰਪੂਰਨ ਅਵਤਾਰ ਮੰਨਿਆ ਕ੍ਰਿਸ਼ਨ ਨੂੰ, ਰਾਮ ਨੂੰ 14 ਕਲਾ ਸੰਪੰਨ ਮੰਨਿਆ, ਅਨੰਤ ਕਲਾ ਦਾ ਠਾਕੁਰ, ਅਨੰਤ ਕਲਾ, ਅਨੰਤ ਸ਼ਕਤੀਆਂ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਣ ਵਾਲਾ ਕਲਯੁਗ ਦਾ ਅਵਤਾਰੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਪੰਚਮ ਜੋਤ ਦੇ ਅੰਦਰ ਆ ਕੇ ਸੰਗ੍ਰਹਿਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਨਾਂ ਦਾ ਪਵਿੱਤਰ ਵਾਕ ਹੈ ਬਈ ਪੂਰਾ ਥਾਟ ਬਣਾਇਆ ਪੂਰਾ, ਆਪਣੇ ਆਪ ਦੀ ਵਡਿਆਈ ਨਹੀਂ। ਬਈ ਅਰਜਨ ਦੇਵ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿਣ ਕੀਤਾ, ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ। ਆਪਣੇ ਆਪ ਦੀ ਮਾਨਤਾ, ਵਡਿਆਈ, ਪ੍ਰਭਤਾ ਨਹੀਂ ਹੈ, ਆਪਣੇ ਆਪ ਨੂੰ ਤੇ ਦਾਸ ਹੀ ਘੁਆ ਰਹੇ ਨੇ। ਇੱਕੋ ਗੱਲ ਕਹਿ ਦਿੱਤੀ, ਪੂਰਾ ਥਾਟ ਬਣਾਇਆ ਪੂਰਾ। ਕਿਹਨੇ ਬਣਾਇਆ? ਪੂਰੇ ਨੇ। ਵੇਖੋ ਏਕ ਸਮਾਨਾ, ਇਸ ਪਰ ਪੰਚਮੈ ਸਾਜੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਫਿਰ ਪੁਕਾਰਨ ਹਾਰ ਹੋਏ ਨਾ, ਬਿਨੈ ਕਰਨ ਹਾਰ ਹੋਏ ਨਾ, ਜਿਹੜੇ ਸਾਰੇ ਜਗਤ ਨੂੰ ਇੱਕ ਬਿਨੈ ਕਰ ਰਹੇ ਨੇ ਬਈ ਸਤਿਗੁਰ ਕੀ ਜਿਸ ਨੂੰ ਮਤ ਆਵੈ। ਸੰਸਾਰ ਦੇ ਲੋਗੋ, ਜਿਸ ਨੂੰ ਸਤਿਗੁਰ ਦੀ ਮਤ ਆ ਗਈ ਨਾ, ਜਿਹੜਾ ਗੁਰੂ ਕੀ ਮਤ ਤੇ ਚੱਲ ਗਿਆ, ਉਹ ਫਿਰ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ, ਸਤਿਗੁਰ ਉਸ ਦੇ ਵਿੱਚ ਸਮਾ ਜਾਂਦਾ। ਫਿਰ ਕਬੀਰ ਸਾਹਿਬ ਜੀ ਦੇ ਵਾਕਾਂ ਅਨੁਸਾਰ ਉਹ ਕਹਿੰਦੇ ਨੇ ਵੀ ਸੰਤ ਰਾਮ ਭੇਦ ਕਿਛ ਨਾਹੀਂ, ਨਾ ਸੰਤ ਅੰਦਰ ਤੇ ਨਾ ਰਾਮ ਅੰਦਰ ਭੇਦ ਕੋਈ ਨੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਸ ਪਰਿਪੂਰਨ ਪਰਮਾਤਮਾ ਦੀ ਸ਼ੋਭਾ ਕਰਦਿਆਂ ਕਿਹਾ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਸਿਫਤ ਸਲਾਹ ਦੇ ਅੰਦਰ ਜੁੜਦਿਆਂ ਸੰਸਾਰ ਨੂੰ ਜਦੋਂ ਵਾਕ ਕਹੇ ਨਾ, ਤੇ ਕਹਿਣ ਲੱਗੇ ਬਈ ਇਹ ਬਿਦ ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ, ਦੁਆ ਤੇ ਏਕ ਰੂਪ ਹੋਏ ਗਏ। ਦੂਜਾ ਰੂਪ ਕੋਈ ਹੈ ਨਾ, ਇਹਦਾ ਮਤਲਬ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਆ ਰਿਹਾ, ਗੁਰੂ ਅਰਜਨ ਸਾਹਿਬ ਨੂੰ ਨਜ਼ਰ ਆ ਰਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਦੂਜਾ ਰੂਪ ਨਜ਼ਰ ਆਉਂਦਾ ਹੈ। ਦੁਆ ਤੇ ਏਕ ਰੂਪ ਹੋਏ ਗਏ, ਕਿਸ ਤਰ੍ਹਾਂ ਬਈ ਜਿਵੇਂ ਧਨ ਫਿਰ ਇਹ ਨਾ ਆਕੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਜਿਵੇਂ ਸੰਸਾਰ ਦੇ ਅੰਦਰ ਪਤੀ ਤੇ ਪਤਨੀ ਦਾ ਰਿਸ਼ਤਾ ਹੈ, ਜੋਤ ਇੱਕ ਹੋ ਜਾਂਦੀ, ਮੂਰਤਾਂ ਦੋ ਨਜ਼ਰ ਆਉਂਦੀਆਂ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਰੱਬ ਨੂੰ ਜਪੀਦਾ ਨਾ, ਜੋ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ। ਜਿਹਨੂੰ ਸਤਿਗੁਰ ਦੀ ਮਤ ਆ ਜਾਏ, ਉਹ ਸਤਿਗੁਰ ਵਿੱਚ ਸਮਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਹਵਾਲਾ ਦਿੱਤਾ।

ਹੜ ਹੜ ਹੱਸੇ ਲੋਕ ਵਿਡਾਣਾ। ਕਹਿੰਦੇ ਵੀ ਕੋਈ ਮੁਸਾਫਰ ਆਇਆ ਮਜਨੂੰ ਦੇ ਦੇਸ਼ ਅੰਦਰ, ਤੇ ਜਿੱਥੇ ਲੈਲੀ ਵਸਦੀ ਸੀ ਨਾ, ਲੈਲਾ, ਜਿਸ ਇਲਾਕੇ ਚ ਲੈਲਾ ਰਹਿੰਦੀ ਸੀ ਉਸ ਇਲਾਕੇ ਦਾ ਇਹ ਮੁਸਾਫਿਰ ਹੈ। ਲੰਘਦਾ ਜਾਂਦਾ ਲੈਲੀ ਦੀ ਦਰਗਾਹ ਦੇ ਵਿੱਚੋਂ ਲੰਘਿਆ, ਤੇ ਲੈਲੀ ਦੀ ਦਰਗਾਹ ਦੇ ਉੱਪਰ ਜਿਹੜਾ ਕੁੱਤਾ ਸੀ ਨਾ, ਲੈਲੀ ਦੀ ਦਰਗਾਹ ਦੇ ਉੱਪਰ ਬਹਿਣ ਵਾਲਾ ਜਿਹੜਾ ਕੁੱਤਾ, ਉਹ ਨਾਲ ਹੋ ਤੁਰਿਆ। ਜਦੋਂ ਮਜਨੂੰ ਦੇ ਇਲਾਕੇ ਦੇ ਵਿੱਚ ਆਇਆ, ਮਜਨੂੰ ਨੇ ਵੇਖਿਆ ਮੇਰੀ ਲੈਲਾ ਦੀ ਦਰਗਾਹ ਦਾ ਕੁੱਤਾ, ਮੇਰੀ ਲੈਲਾ ਦੀ ਦਰਗਾਹ ਤੋਂ ਆਇਆ, ਮੇਰੀ ਲੈਲਾ ਦੇ ਚਰਨ ਚੱਟਣ ਵਾਲਾ ਕੁੱਤਾ ਆਇਆ, ਮੇਰੀ ਲੈਲਾ ਨੂੰ ਨਮਸਕਾਰ ਕਰਨ ਵਾਲਾ ਕੁੱਤਾ ਆਇਆ, ਪੂਛ ਮਾਰ ਮਾਰ ਕੇ ਸਾਫ ਕਰਨ ਵਾਲਾ ਇਹ ਕੂਕਰ ਆਇਆ, ਸੇਵਕ ਆਇਆ, ਤੇ ਕਹਿਣ ਲੱਗਾ ਇਹ ਕੁੱਤਾ ਨਹੀਂ, ਇਹ ਤੇ ਮਹਾਨ ਹੈ ਜਿਹਨੇ ਮੇਰੀ ਲੈਲੀ ਦੀ ਸੇਵਾ ਕੀਤੀ ਹੈ, ਜਿਹਨੇ ਮੇਰੀ ਲੈਲਾ ਦੇ ਚਰਨਾਂ ਨੂੰ ਚਟਿਆ, ਜਿਹਨੇ ਮੇਰੀ ਲੈਲਾ ਦੇ ਮਕਬਰੇ ਨੂੰ ਚਟਿਆ, ਦਰਗਾਹ ਦੇ ਉੱਪਰ ਬੈਠਾ ਰਖਵਾਲੀ ਕਰਦਾ, ਉਹ ਮੇਰੇ ਨਾਲ ਮਹਾਨ ਹੈ। ਤੇ ਕੁੱਤੇ ਨੂੰ ਵੇਖ ਕੇ ਨਾ ਪਹਿਚਾਣ ਕਰਕੇ ਕੁੱਤੇ ਦੀ, ਤੇ ਕੁੱਤੇ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਕੁੱਤੇ ਦੀ ਪੈਰੀ ਪਵੈ, ਕੁੱਤੇ ਦੇ ਪੈਰਾਂ ਤੇ ਪੈਣ ਲੱਗ ਪਿਆ, ਮੱਥਾ ਟੇਕਿਆ ਕੁੱਤੇ ਦੇ ਚਰਨਾਂ ਤੇ, ਆਪਣੇ ਪੈਰ ਆਪਣਾ ਸੀਸ ਲਾਇਆ ਮਜਨੂੰ ਨੇ। ਲੋਕ ਵੇਖ ਕੇ ਹੱਸ ਰਹੇ ਨੇ ਵੀ ਇਹ ਮਜਨੂੰ ਕੀ ਕਰ ਰਿਹਾ, ਮੂੰਹ ਚੁੰਮਦਾ ਕੁੱਤੇ ਦੇ ਪੈਰ ਚੁੰਮਦਾ, ਕੁੱਤੇ ਦੀ ਪੂਛਲ ਨੂੰ ਬਾਰ ਬਾਰ ਹੱਥ ਫੇਰਦਾ, ਪਲੋਸਦਾ, ਮਲਾਪ ਕਰਦਾ, ਪਿਆਰ ਕਰਦਾ, ਜਫਾ ਪਾਉਂਦਾ। ਲੋਕ ਹੱਸ ਰਹੇ ਨੇ, ਪੁੱਛਣ ਲੱਗਾ ਤੁਸੀਂ ਕਿਉਂ ਹੱਸਦੇ ਹੋ, ਤੁਸੀਂ ਕਿਉਂ ਹੱਸ ਰਹੇ ਹੋ? ਕਹਿਣ ਲੱਗੇ ਵੀ ਤੂੰ ਤੇ ਬੜਾ ਮਸਤਾਨਾ ਹੋ ਗਿਆ, ਵੀ ਕੁੱਤੇ ਨੂੰ ਚੱਟੀ ਜਾ ਰਿਹਾ। ਕਹਿਣ ਲੱਗਾ ਮੈਂ ਮਸਤਾਨਾ ਨਹੀਂ ਹੋਇਆ, ਮਸਤਾਨੇ ਤੁਸੀਂ ਹੋ ਗਏ ਹੋ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਿਹਨੂੰ ਚੁੰਮ ਰਿਹਾ, ਮੈਂ ਕਿਹਨੂੰ ਚੱਟ ਰਿਹਾ? ਤੁਹਾਨੂੰ ਨਹੀਂ ਨਜ਼ਰ ਆਉਂਦਾ ਮੈਂ ਤੇ ਉਹਨੂੰ ਚੱਟਦਾ ਪਿਆ, ਮੈਂ ਤੇ ਉਹਨੂੰ ਚੁੰਮਦਾ ਪਿਆ ਜੋ ਮੇਰੇ ਮਹਿਬੂਬਾ ਦੇ ਦੇਸ਼ ਚੋਂ ਆਇਆ, ਜੋ ਮੇਰੀ ਮਹਿਬੂਬਾ ਦੇ ਦਰਗਾਹ ਦੇ ਉੱਪਰ ਅੱਠੇ ਵਕਤ ਰਹਿਣ ਵਾਲਾ ਹੈ। ਇਹ ਇਸ ਦੇ ਚਰਨਾਂ ਨੂੰ ਚੁੰਮਦਾ, ਇਸ ਨੂੰ ਪਲੋਸਦਾ, ਇਹਨੇ ਲੈਲਾ ਦੀ ਦਰਗਾਹ ਦੇ ਉੱਪਰ ਬਹਿ ਬਹਿ ਪਹਿਰਾ ਦਿੱਤਾ, ਇਹ ਮਹਾਨ ਹੈ ਮੇਰੇ ਨਾਲੋਂ। ਕਹਿੰਦੇ ਨੇ ਇੱਕ ਵਾਰੀ ਜੇਬ ਨਸ਼ਾ ਔਰੰਗਜ਼ੇਬ ਦੀ ਲੜਕੀ, ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ, ਸ਼ੇਅਰ ਲਿਖਣਾ, ਰਸਤੇ ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਤੇ ਸਿੱਟ ਦਿੱਤਾ। ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਇਹ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜ਼ਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜ਼ਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ, ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ ਬਾਦਸ਼ਾਹ ਦੀ ਨੂੰ? ਹਾਂਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੋ। ਲੜਕੀ ਨੂੰ ਜਾ ਕੇ ਪੁੱਛਿਆ, ਜੇਬ ਨਿਸ਼ਾਨ ਨੂੰ ਜਾ ਕੇ ਪੁੱਛਿਆ, ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸ ਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸ ਨੂੰ ਦੱਸੀ ਜੇਬ ਨਿਸ਼ਾਨ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦੋ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ, ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨਹੀਂ, ਵਜੂਦ ਹੀ ਨਹੀਂ, ਇਹ ਤੇ ਹੈ ਹੀ ਨਹੀਂ, ਤੇ ਮਿੱਟੀ ਦੀ ਮਡੋਲੀ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ਹਿਰ ਦੇ ਵਿੱਚੋਂ ਹੋਣਗੇ, ਸ਼ਹਿਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਇਹ ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਿਆ ਵਾਕਿਆ
ਜਦੋਂ ਨੇ ਸ਼ੇਰ ਪੜਿਆ ਨਾ ਗਾਉ ਦੇ ਨਾਲ ਕਹਿਣ ਲੱਗਾ ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਹੈ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਉਂ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ, ਅਸੀਂ ਤੇ ਵਿਚਾਰਿਆ ਹੀ ਨਹੀਂ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ, ਸਰੂਪ ਨਜ਼ਰ ਆ ਜਾਏ, ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ, ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਦਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਪੜ੍ਹਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ। ਕਈ ਵਾਰੀ ਨਹੀਂ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਪਾਓ ਭੁੱਖ ਸਾਰ, ਇਹ ਸਾਰੀ ਕੁਦਰਤ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁੱਤੇ ਸਿੱਧ ਰਸਨਾ ਚੋਂ ਇਹੀ ਉੱਚਰਦਾ, ਬਲਹਾਰੀ ਕੁਦਰਤ ਵਸਿਆ। ਸੂਰਜ ਉੱਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾਂ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰੌਂ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਵਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਫਰਮਾਨ ਕਰਦੇ ਨੇ।

ਸੱਚਾ ਇਸ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣਿਆ। ਕੈਸਾ ਨਾਮ ਹੈ, ਨਾਮ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ, ਤਾਂ ਇਹ ਗੁਰੂ ਸਾਹਿਬ ਨਿਦਾਨ ਦਾਨ ਦੇ ਦੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

0: ਸਿਆ ਪਾਰ ਬ੍ਰਹਮ।
1: ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

ਗੁਰੂ ਹਰਕਿਸ਼ਨ ਸਾਹਿਬ ਜੀ ਅਕਾਲ ਮੂਰਤ ਉਮਰ ਵਿੱਚ ਭਾਵੇਂ ਬਹੁਤ ਛੋਟੇ ਹਨ ਪਰ ਕਾਰਨਾਮਿਆਂ ਵਿੱਚ ਕੋਈ ਕਮੀ ਨਹੀਂ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕਹਿੰਦਾ ਹੈ ਵੀ ਸਾਡੇ ਵਿੱਚ ਤੇ ਗੁਰੂ ਵਿੱਚ ਕੀ ਫਰਕ ਹੈ, ਜਿਹੋ ਜਿਹਾ ਸਾਡਾ ਸਰੀਰ ਉਹੋ ਜਿਹਾ ਗੁਰੂ ਦਾ ਸਰੀਰ। ਪਰ ਐਸੀ ਮਨਮੁਖ ਬਿਰਤੀ ਹੈ, ਇਸ ਨੂੰ ਕਿਹਾ ਜਾਂਦਾ ਕਿ ਪੜ੍ਹਿਆ ਮੂਰਖ ਆਖੀਏ ਜੈ ਲਭ ਲੋਭ ਹੰਕਾਰ। ਇਹ ਅਹੰਕਾਰ ਹੈ ਕਿ ਗੁਰੂ ਨੂੰ ਕੁਝ ਨਾ ਸਮਝਣਾ। ਪਰ ਧੰਨ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ, ਉਮਰ ਛੋਟੀ ਹੈ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਸੋਹਣੀ ਗੱਦੀ ਤੇ ਆਪ ਬਿਰਾਜਮਾਨ ਹੋਏ। ਭਾਵੇਂ ਉਮਰ ਛੋਟੀ ਹੈ, ਜਿਵੇਂ ਚੰਦਨ ਦਾ ਬੂਟਾ ਬਹੁਤ ਛੋਟਾ ਹੁੰਦਾ ਪਰ ਸਾਰੇ ਜੰਗਲ ਨੂੰ ਮਹਿਕ ਵੰਡਦਾ। ਜੋ ਵੀ ਚੰਦਨ ਦੀ ਸ਼ਰਨ ਵਿੱਚ ਹੁੰਦੇ ਹਨ ਉਹ ਵੀ ਚੰਦਨ ਹੋ ਜਾਂਦੇ ਹਨ। ਜਿਸ ਤਰ੍ਹਾਂ ਹੀਰਾ ਬਹੁਤ ਛੋਟਾ ਹੁੰਦਾ ਆਕਾਰ ਵਿੱਚ ਪਰ ਜਦੋਂ ਉਸ ਦੀ ਕੀਮਤ ਪੈਂਦੀ ਹੈ ਤਾਂ ਲੱਖਾਂ ਕਰੋੜਾਂ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਾਰਸ਼ ਹੈ, ਆਕਾਰ ਵਿੱਚ ਬਹੁਤ ਛੋਟਾ ਹੁੰਦਾ ਪਰ ਲੱਖਾਂ ਮਣਾ ਲੋਹਾ ਪਿਆ ਹੋਵੇ ਤੇ ਨਾਲ ਛੋ ਜਾਏ ਪਾਰਸ ਤੇ ਸਾਰਾ ਲੋਹਾ ਸੋਨਾ ਹੋ ਜਾਂਦਾ। ਇਸੇ ਤਰ੍ਹਾਂ ਧੰਨ ਗੁਰੂ ਹਰਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਭਾਵੇਂ ਉਮਰ ਛੋਟੀ ਹੈ ਪਰ ਵੱਡੇ ਕਾਰਨਾਮੇ ਕੀਤੇ। ਕਿਤੇ ਰੋਗੀਆਂ ਦੇ ਰੋਗ ਦੂਰ ਕਰ ਰਹੇ ਹਨ, ਕਿਤੇ ਕੋੜੀਆਂ ਦੇ ਕੋੜ ਦੂਰ ਕਰ ਰਹੇ ਹਨ, ਕਿਤੇ ਛੱਜੂ ਮਹਿਰੇ ਇੱਕ ਮੂਰਖ ਦੀ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਰਹੇ ਹਨ। ਜਿੱਥੇ ਵੀ ਆਪ ਚਰਨ ਪਾਉਂਦੇ ਹਨ ਉੱਥੇ ਮੇਰਾ ਦਾ ਮੀਂਹ ਵਸ ਜਾਂਦਾ। ਇਸ ਲਈ ਕਿਹਾ ਕਿ ਜਿਸ ਦਿੱਥੇ ਸਭ ਦੁੱਖ ਜਾਏ, ਕਿਉਂਕਿ ਗੁਰੂ ਦਾ ਦਰਸ਼ਨ ਕਰਕੇ ਜੇ ਦੁੱਖ ਨਹੀਂ ਨਸੇ ਤਾਂ ਫਿਰ ਕਿੱਥੇ ਨਸਣਗੇ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਸ ਲਈ ਸ੍ਰੀ

ਸਿੱਖਾ ਜੀ ਦੀ ਪਾਲਕੀ ਆ ਰਹੀ ਹੈ। ਪਿੱਛੇ ਸੰਗਤਾਂ ਸਤਨਾਮ ਵਾਹਿਗੁਰੂ ਕਰਦੀਆਂ ਆ ਰਹੀਆਂ ਹਨ। ਅੱਗੇ ਅੱਗੇ ਗੁਰੂ ਕੇ ਸਿੱਖ ਪਿਆਰ ਵਾਲੇ, ਕੋਈ ਝਾੜੂ ਦੇ ਕੇ ਥਾਂ ਸਾਫ਼ ਕਰ ਰਿਹਾ, ਕੋਈ ਛਿੜਕਾਅ ਕਰ ਰਿਹਾ ਤੇ ਕੋਈ ਸੁੰਦਰ ਕੱਪੜੇ ਵਿਛਾ ਰਿਹਾ ਕਿ ਮੇਰਾ ਸਾਹਿਬ ਜਿੱਥੋਂ ਆ ਰਿਹਾ ਉਹ ਭੋਏ ਤੇ ਨਾ ਆਵੇ। ਪਿਆਰ ਵਾਲੀਆਂ ਰੂਹਾਂ ਸੇਵਾ ਕਰ ਰਹੀਆਂ ਹਨ। ਇੱਕ ਘੋੜਾ ਆ ਕੇ ਜਿਹਦੇ ਸਰੀਰ ਦਾ ਰੋਮ ਰੋਮ ਕੋੜ ਵਿੱਚ ਗਰਸਿਆ ਹੋਇਆ, ਦੁੱਖ ਵਿੱਚ ਗਰਸਿਆ ਹੋਇਆ, ਆ ਕੇ ਢਹਿ ਪਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ, ਮੈਂ ਬੜਾ ਦੁਖੀ ਹਾਂ, ਜਾਂ ਤਾਂ ਸੰਸਾਰ ਤੋਂ ਇਸ ਦੁਨੀਆਂ ਤੋਂ

ਅਰੋਗ ਹੋ ਗਿਆ। ਕੋਈ ਤਨ ਦਾ ਕੋੜ ਤਾਂ ਕੱਟ ਲਵੇਗਾ, ਤੇ ਜੇ ਮਨ ਵਿੱਚ ਕੋੜ ਭਰਿਆ ਹੋਇਆ ਤਾਂ ਉਹ ਕਿਸ ਕੰਮ ਹੈ ਬਾਈ ਜਿਹਦਾ ਮਨ ਕੋੜਾ ਹੋਵੇ। ਗੁਰੂ ਨਾਨਕ ਦੇ ਦਰ ਤੇ ਆ ਕੇ ਤਨ ਦਾ ਕੋੜ ਵੀ ਕੱਟਿਆ ਜਾਂਦਾ, ਮਨ ਦਾ ਕੋੜ ਵੀ ਕੱਟਿਆ ਜਾਂਦਾ। ਇਸ ਲਈ ਪਿਆਰ ਵਿੱਚ ਭਿੱਜ ਕੇ ਝੂਮ ਕੇ ਉਹ ਪੜਨ

ਹਰ ਕਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਆ ਰਹੇ ਸਨ ਤਾਂ ਕੁਰਸ਼ੇਤਰ ਦੀ ਪਵਿੱਤਰ ਧਰਤੀ ਤੋਂ ਲੰਘੇ ਤਾਂ ਪੰਡਿਤ ਲਾਲ ਚੰਦ ਜੋ ਮੰਨਿਆ ਪਰਮੰਨਿਆ ਵਿਦਵਾਨ ਸੀ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਆ ਰਹੇ ਹਨ ਤੇ ਬਾਲ ਅਵਸਥਾ ਹੈ ਵਿਦਿਆ ਦਾ ਹੰਕਾਰ ਹੋਣ ਕਰਕੇ ਕਹਿਣ ਲੱਗਾ ਇੱਕ ਬੱਚਾ 5-7 ਸਾਲ ਦਾ ਗੁਰੂ ਨਹੀਂ ਹੋ ਸਕਦਾ ਚਲੋ ਵੇਖੀਏ ਪੁੱਛੀਏ ਏਡਾ ਲੰਬਾ ਨਾਮ ਕਿਵੇਂ ਰਖਾ ਦਿਆ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਨੇ ਵੀ ਸ੍ਰੀ ਕ੍ਰਿਸ਼ਨ ਨਾਮ ਰਖਵਾਇਆ ਇਹਨਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਰਖਾਇਆ ਤੇ ਆ ਕੇ ਜਦੋਂ ਦਰਸ਼ਨ ਕੀਤੇ ਦਰਸ਼ਨ ਕਰਕੇ ਤਾਂ ਮਨ ਨਿਹਾਲ ਹੋ ਗਿਆ ਤੇ ਪੁੱਛਣ ਲੱਗਾ ਮਹਾਰਾਜ ਬਈ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਹੋਏ ਹਨ ਉਹਨਾਂ ਨੇ ਸ੍ਰੀ ਕ੍ਰਿਸ਼ਨ ਨਾਮ ਰਖਾਇਆ ਸੀ ਔਰ ਗੀਤਾ ਦਾ ਉਚਾਰਨ ਕੀਤਾ ਸੀ ਤੇ ਆਪ ਦਾ ਨਾਮ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਤੇ ਕਮ ਸੇ ਕਮ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ ਉਚਾਰਨ ਕਰੋ ਸ੍ਰੀ ਕਮ ਸੇ ਕਮ ਗੀਤਾ ਦੇ ਅਰਥ ਕਰਕੇ ਵਿਖਾ ਦਿਓ ਗੁਰੂ ਹਰਕ੍ਰਿਸ਼ਨ ਸਾਹਿਬ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੇ ਆਖ ਸੁਣਾਈਏ ਜਿਨ੍ਹਾਂ ਨੂੰ 14 ਲੋਕਾਂ ਦੀ ਖਬਰ ਹੋਵੇ ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਜੋਤ ਜਗ ਰਹੀ ਹੋਵੇ ਉਹਨਾਂ ਲਈ ਕੀ ਮੁਸ਼ਕਲ ਸੀ ਮਨ ਵਿੱਚ ਸੋਚਿਆ ਜੇ ਮੈਂ ਅਰਥ ਕਰ ਦਿੱਤੇ ਤਾਂ ਮਨ ਵਿੱਚ ਸੋਚੇਗਾ ਕਿ ਹੋ ਸਕਦਾ ਛੋਟੇ ਹੁੰਦਿਆਂ ਕਿਸੇ ਪੰਡਿਤ ਕੋਲੋਂ ਅਰਥ ਪੜ੍ਹੇ ਹੋਣ ਤੇ ਕਹਿਣ ਲੱਗੇ ਭਾਈ ਅਸੀਂ ਕੀ ਕਰਨੇ ਹਨ ਅਰਥ ਤੂੰ ਕੋਈ ਆਪਣਾ ਬੰਦਾ ਲਿਆ ਇਹ ਅਰਥ ਤਾਂ ਉਹਦੇ ਕੋਲੋਂ ਵੀ ਕਰਵਾ ਦਿਆਂਗੇ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਇਸ ਪੰਡਿਤ ਨੇ ਇੱਕ ਚੀਵਰ ਮਹਿਰਾ ਜੋ ਮਹਾਮੂਰਖ ਸੀ ਜਿਹਦੇ ਮੁੱਖ ਤੋਂ ਕੋਈ ਸ਼ੁੱਧ ਬਚਨ ਵੀ ਨਹੀਂ ਸੀ ਨਿਕਲਦਾ ਥਰ ਥਰਾਉਂਦਾ ਸੀ ਗੱਲ ਕਰਦਿਆਂ ਉਹਨੂੰ ਲੈ ਆਇਆ ਕਹਿਣ ਲੱਗਾ ਮਹਾਰਾਜ ਜੇ ਕਰਾਉਣੇ ਜੇ ਤਾਂ ਇਹਦੇ ਕੋਲੋਂ ਕਰਾਓ ਅਰਥ ਧੰਨ ਗੁਰੂ ਹਰ

ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਛੋਟੀ ਜਿਹੀ ਛੜੀ ਹੱਥ ਵਿੱਚ ਰੱਖਦੇ ਸਨ ਤੇ ਉਸ ਜੀਵਰ ਦੇ ਸਿਰ ਤੇ ਰੱਖੀ ਤੇ ਅਗਮ ਨਿਗਮ ਦੀ ਉਸ ਨੂੰ ਸੋਝੀ ਹੋ ਗਈ ਤੇ ਐਸੇ ਗੀਤਾ ਦੇ ਅਰਥ ਸੁਣਾਏ ਜੋ ਪੰਡਿਤ ਨੇ ਕਦੇ ਆਪਣੇ ਜੀਵਨ ਵਿੱਚ ਸੁਣੇ ਨਹੀਂ ਸਨ। ਜਿਉਂ ਜਿਉਂ ਅਰਥ ਸੁਣਦਾ ਨੈਣਾ ਤੋਂ ਜਲ ਜਾ ਰਿਹਾ ਔਰ ਉਸ ਸੋਹਣੀ ਮੂਰਤ ਵਿੱਚੋਂ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋ ਰਹੇ ਹਨ। ਉਚਾਰਨ ਕਰੋ ਸ੍ਰੀ ਚਰਨਾਂ ਤੇ ਟਹਿ ਪਿਆ, ਮਹਾਰਾਜ ਮੇਰੀ ਭੁੱਲ ਬਖਸ਼ੋ, ਮੇਰੇ ਤੇ ਕਿਰਪਾ ਕਰੋ। ਕਿਤਨਾ ਹੀ ਸਮਾਂ ਪੰਡਿਤ ਲਾਲ ਚੰਦ ਸਤਿਗੁਰਾਂ ਦੇ ਨਾਲ ਹੀ ਰਿਹਾ। ਐਸੀਆਂ ਬਰਕਤਾਂ ਜਿਸ ਪਾਸੋਂ ਅਰਥ ਕਰਾਏ ਸੀ ਤਾਂ ਨਾਮ ਛੱਜੂ ਸੀ ਤੇ ਗੁਰੂ ਨੇ ਐਸੀ ਮਿਹਰ ਕੀਤੀ ਕਿ ਇੱਕ ਮਹਿਰਾ ਛੋਲੇ ਭੁੰਨਣ ਵਾਲਾ ਅਰਥ ਕਰ ਦੇਵੇ। ਪਰ ਗੁਰੂ ਲਈ ਇਹ ਕਿਹੜੀ ਵੱਡੀ ਗੱਲ ਹੈ, ਜਦੋਂ ਐਸਾ ਕੌਤਕ ਵੇਖਿਆ ਤਾਂ ਜ਼ਮੀਨ ਆਸਮਾਨ ਸਾਰੇ ਹੀ ਗੂੰਜ

ਜਿਸ ਗੁਰੂ ਘਰ ਦਾ ਨਾਮ ਅੱਜ ਬੰਗਲਾ ਸਾਹਿਬ ਹੈ, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਪਾਸ ਅਹਿਲਕਾਰ ਸੀ, ਪਰ ਗੁਰੂ ਘਰ ਦਾ ਵੀ ਅਤਿ ਪਿਆਰ ਵਾਲਾ, ਬੜਾ ਪਿਆਰ ਵਾਲਾ ਗੁਰੂ ਕਾ ਸਿੱਖ ਸੀ। ਤੇ ਆਪਣੇ ਘਰ ਆ ਕੇ ਰਾਣੀਆਂ ਨੂੰ ਸਤਿਗੁਰਾਂ ਦੀ ਬੇਅੰਤ ਉਸਤਤ, ਬੇਅੰਤ ਕੌਤਕ ਸੁਣਾਇਆ ਕਰਦਾ ਸੀ, ਬਈ ਵੇਖੋ ਛੋਟੀ ਅਵਸਥਾ ਵਿੱਚ ਕਿਹੜੇ ਕਿਹੜੇ ਵੱਡੇ ਕੰਮ ਕਰ ਰਹੇ ਹਨ, ਕਿਵੇਂ ਸੰਸਾਰ ਦੀ ਰੱਖਿਆ ਕਰ ਰਹੇ ਹਨ, ਕਿਵੇਂ ਜਲਦੇ ਬਲਦੇ ਹੋਏ ਸੰਸਾਰ ਨੂੰ ਦੁੱਖਾਂ ਵਿੱਚੋਂ ਕੱਢ ਰਹੇ ਹਨ। ਤਾਂ ਰਾਣੀ ਦੇ ਮਨ ਵਿੱਚ ਆਇਆ, ਭਲਾ ਵੇਖਾਂ ਸਹੀ, ਇੰਨੀ ਤਾਰੀਫ ਕਰਦੇ ਹਨ, ਕੋਈ ਮੇਰੇ ਵੀ ਦਿਲ ਦੀ ਗੱਲ ਬੁੱਝਦੇ ਹਨ ਕਿ ਨਹੀਂ। ਤਾਂ ਆਪਣੇ ਪਤੀ ਨੂੰ ਬੇਨਤੀ ਕੀਤੀ, ਬਈ ਸਤਿਗੁਰਾਂ ਨੂੰ ਜਾ ਕੇ ਅਰਦਾਸ ਕਰੋ, ਬੇਨਤੀ ਕਰੋ ਇਸ ਗ੍ਰਹਿ ਵਿੱਚ ਵੀ ਚਰਨ ਪਾਉਣ ਆ ਕੇ। ਰਾਜਾ ਜੈ ਸਿੰਘ ਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰਾਣੀ ਵੀ ਆਪ ਜੀ ਦੇ ਸੋਹਣੇ ਦੀਦਾਰ ਕਰਨਾ ਚਾਹੁੰਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ ਭਾਈ ਉਹ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਤੇ ਸਾਡੀ ਪ੍ਰੀਖਿਆ ਵੀ ਲੈਣੀ ਚਾਹੁੰਦੀ ਹੈ, ਜ਼ਰੂਰ ਚੱਲਾਂਗੇ ਭਾਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਆਉਣਾ ਸੀ ਨਾ ਮਹਿਲਾਂ ਵਿੱਚ, ਤੇ ਰਾਣੀ ਨੇ ਜਿਤਨੀਆਂ ਵੀ ਨੌਕਰਾਣੀਆਂ ਕੰਮ ਕਰਦੀਆਂ ਸਨ ਮਹਿਲ ਵਿੱਚ, ਸਾਰਿਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਆਪ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ, ਬਈ ਜੇ ਸੱਚਾ ਗੁਰੂ ਹੋਵੇਗਾ ਤਾਂ ਮੈਨੂੰ ਲੱਭ ਲਵੇਗਾ ਤੇ ਨਾਲੇ ਮੈਨੂੰ ਮਾਂ ਆਖ ਕੇ ਮੇਰੀ ਗੋਦੀ ਨੂੰ ਵੀ ਭਾਗ ਲਾਵੇਗਾ, ਮੇਰੀ ਗੋਦੀ ਵਿੱਚ ਬੈਠੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੜੀ ਹੱਥ ਵਿੱਚ ਪਕੜੀ ਹੋਈ ਹੈ, ਜਦੋਂ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਆਏ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਨੌਕਰਾਣੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਸੀ, ਛੜੀ ਮਾਰੀ ਆਉਂਦਿਆਂ ਨੂੰ ਤੇ ਕਹਿੰਦੇ ਨੇ ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਸਾਰਿਆਂ ਤੋਂ ਲੰਘ ਕੇ ਜਿੱਥੇ ਪਟਰਾਣੀ ਬੈਠੀ ਸੀ ਨਾ ਗੋਲੀਆਂ ਵਾਲੇ ਕੱਪੜੇ ਪਾ ਕੇ, ਤੇ ਮਹਾਰਾਜ ਉਹਨੂੰ ਕਹਿਣ ਲੱਗੇ ਭਈ ਨਾਲੇ ਤਾਂ ਤੂੰ ਆਪਣੀ ਗੋਦ ਵਿੱਚ ਬਿਠਾਉਣਾ ਚਾਹੁੰਦੀ ਹੈ ਤੇ ਨਾਲੇ ਸਾਡੀ ਪ੍ਰੀਖਿਆ ਲੈਣੀ ਚਾਹੁੰਦੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਉਹ ਮੇਰਾ ਦੇ ਸਾਈ, ਉਹ ਬਖਸ਼ਿਸ਼ਾਂ ਦੇ ਸਾਗਰ, ਮੈਂ ਭੁੱਲ ਗਈ ਸਾਂ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ। ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਮਾਂ ਕਰਕੇ ਪੁਕਾਰਿਆ ਤੇ ਇਹਦੀ ਗੋਦੀ ਵਿੱਚ ਬਹਿ ਕੇ ਇਸ ਨੂੰ ਭਾਗ ਲਾ ਦਿੱਤੇ, ਰੰਗ ਲਾ ਦਿੱਤੇ। ਗੋਦੀ ਵਿੱਚ ਬੈਠਣ ਦੀ ਦੇਰ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਹੋਵੇ, ਇਹਦੇ ਘਰ ਕੋਈ ਔਲਾਦ ਨਹੀਂ ਸੀ। ਪਰ ਜਦੋਂ ਸਤਿਗੁਰੂ ਗੋਦੀ ਵਿੱਚ ਬਹਿ ਗਏ ਤਾਂ ਸਾਰੀਆਂ ਹੀ ਇੱਛਾਵਾਂ ਖਤਮ ਹੋ ਗਈਆਂ, ਇਹ ਮੰਗਣਾ ਵੀ ਭੁੱਲ ਗਈ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ। ਤੇ ਸਤਿਗੁਰਾਂ ਦੀ ਏਡੀ ਬਖਸ਼ਿਸ਼ ਹੋਈ, ਏਡੀਆਂ ਰਹਿਮਤਾਂ ਹੋਈਆਂ ਕਿ ਅੱਜ ਬੰਗਲਾ ਸਾਹਿਬ ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ ਆ ਕੇ ਸੀਸ ਝੁਕਾਉਂਦੀਆਂ ਹਨ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ, ਦੁੱਖਾਂ ਦੀ ਨਿਵਿਰਤੀ ਕਰਕੇ, ਲੋਕ ਪਰਲੋਕ ਦੇ ਸੁੱਖ ਮਾਣ ਕੇ ਜਾਂਦੀਆਂ ਹਨ, ਅੱਜ ਉਹੀ ਧਰਤੀ ਤੋਂ, ਜ਼ਮੀਨ ਅਸਮਾਨ ਤੋਂ ਇਹੀ ਆਵਾਜ਼ਾਂ ਆਉਂਦੀਆਂ ਹਨ, ਸ੍ਰੀ ਹਰ ਕ੍ਰਿਸ਼ਨ ਤੇ ਆਈ।

ਤੇ ਫਿਰ ਸਤਿਗੁਰਾਂ ਦੇ ਪਾਸ਼ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਤਾਂ ਕਿ ਸੁਖ ਵਰਤੇ। ਜਿਹੜਾ ਜਿਹੜਾ ਵੀ ਸਤਿਗੁਰਾਂ ਦੇ ਨਿੱਕੇ ਨਿੱਕੇ ਸੋਹਣੇ ਚਰਨ, ਮਾਈ ਚਰਨ ਗੁਰ ਮੀਠੇ, ਚਰਨ ਧੋ ਕੇ ਲੈ ਜਾਂਦਾ ਅੰਮ੍ਰਿਤ ਅਰੋਗ ਹੁੰਦਾ ਜਾ ਰਿਹਾ। ਏਡੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਹੁਣ ਸਤਿਗੁਰੂ ਕੱਲੇ। ਇਸ ਲਈ ਫਿਰ ਹੁਕਮ ਹੋਇਆ, ਬਾਈ ਇੱਕ ਛੋਟਾ ਜਿਹਾ ਚਬੱਚਾ ਬਣਾਓ ਤੇ ਉਹਦੇ ਵਿੱਚ ਚਰਨ ਧੋ ਕੇ ਅੰਮ੍ਰਿਤ ਪਾ ਦਿਓ। ਜਿਹੜਾ ਵੀ ਇੱਥੋਂ ਅੰਮ੍ਰਿਤ ਲੈ ਜਾਏਗਾ, ਦੁੱਖ ਭੱਜ ਜਾਣਗੇ, ਦੁੱਖਾਂ ਦੇ ਡੇਰੇ ਢਹਿ ਜਾਣਗੇ, ਤੇ ਫਿਰ ਲੱਖਾਂ ਦਾ ਆਪਣੇ ਉਧਾਰ ਕੀਤਾ, ਲੱਖਾਂ ਨੂੰ ਅਰੋਗਤਾ ਬਖਸ਼ਿਸ਼ ਕੀਤੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ਼, ਤਾਂ ਕੋ ਵਿਘਨ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਤਨੇ ਤੱਕ ਜ਼ਮੀਨ ਅਸਮਾਨ ਹਨ, ਬਈ ਜੋ ਵੀ ਕੋਈ ਉਥੋਂ ਅੰਮ੍ਰਿਤ ਲਏਗਾ, ਤਨ ਤੇ ਮਨ ਅਰੋਗ ਹੋ

ਬਾਬੇ ਕਲੇਰਾ ਵਾਲਾ ਬਾਬਾ ਨਾਨ ਸਿੰਘ ਮਹਾਰਾਜ ਜਿਹਨਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨਹੀਂ ਸਮਝਿਆ, ਇਹ ਸ਼ਾਹੀ ਨਹੀਂ ਸਮਝੀ, ਇਹ ਅੱਖਰ ਨਹੀਂ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਇਸ਼ਾਰਾ ਕਰਕੇ ਦਿਖਾਉਂਦੇ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏਗੀ ਕਿਸ ਤਰ੍ਹਾਂ ਤੇ ਨਿਭਾਏਗਾ ਕੌਣ।

ਭਾਈ ਸਾਹਿਬ ਕਹਿੰਦੇ ਨੇ ਪਾਣਾ ਗੰਡੇਰਾ ਵਿੱਚ ਜੁੱਤੀਆਂ ਗੰਢਦਾ ਸੀ, ਜੋ ਕੋਈ ਉਹਦੇ ਕੋਲ ਆ ਗਿਆ ਹੈ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਗੰਢ ਦਿੱਤੀ ਹੈ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ

ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ, ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ ਭਾਵੇਂ ਕਿੰਨਾ ਗਿਆਨ ਦੇ ਉਹ ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ ਹੈ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲਏ ਨੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ ਉਹ ਸਵਾ ਮਨਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਪੀਠੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਨ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਏ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ